ਪਲੈਂਟੀ ਵੈਲੀ ਐਫ ਐਮ ਤੇ ਮੈਂ ਬਿੱਕੀ ਸਿੰਘ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਗੱਲਾਂ ਚੋਂ ਗੱਲ ਗੱਲਾਂ ਚੋਂ ਗੱਲ ਪ੍ਰੋਗਰਾਮ ਹਰ ਮੰਗਲਵਾਰ ਸ਼ਾਮੀ 6 ਤੋਂ 8 ਤੁਸੀਂ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੁਰਾਣੀਆਂ ਪੋਡਕਾਸਟ ਰਿਕਾਰਡਿੰਗ ਤੁਸੀਂ pvfm.org.au ਤੇ ਜਾ ਕੇ ਵੀ ਸੁਣ ਸਕਦੇ ਹੋ ਗੱਲਾਂ ਜੋ ਅਸੀਂ ਪਰਿਵਾਰ 'ਚ ਬਹਿ ਕੇ ਕਰ ਸਕਦੇ ਹਾਂ ਗੱਲਾਂ ਜੋ ਸਾਨੂੰ ਟੁੰਬਦੀਆਂ ਨੇ ਹਰ ਉਹ ਗੱਲ ਜੋ ਕੀਤੀ ਜਾਣੀ ਚਾਹੀਦੀ ਹੈ ਗੱਲਾਂ ਜੋ ਸਾਡੇ ਜ਼ਿਹਨ ਦੇ ਵਿੱਚ ਨੇ ਗੱਲਾਂ ਜਿਨ੍ਹਾਂ ਦਾ ਖਿਆਲ ਆਉਂਦਿਆਂ ਸਾਨੂੰ ਜੀ ਕਰਦਾ ਹੈ ਕਿ ਇਹਨਾਂ ਨੂੰ ਵਿਚਾਰਿਆ ਜਾਵੇ ਅਸੀਂ ਇੱਥੇ ਗੱਲਾਂ ਵਿਚਾਰਨ ਲਈ ਬੈਠੇ ਹਾਂ ਪਲੈਂਟੀ ਵੈਲੀ ਐਫ ਐਮ 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ ਮੈਨੂੰ ਸੁਨੇਹਾ ਲਾ ਸਕਦੇ ਹਾਂ ਇਸ ਫੋਨ ਨੰਬਰ 'ਤੇ ਮੈਸੇਜ ਕਰ ਸਕਦੇ ਹਾਂ 0468-277-88-6 0468-277-88-6 ਇਹ ਸਾਡਾ ਸਟੂਡੀਓ ਦਾ ਸੁਨੇਹਾ ਲਾਉਣ ਦਾ ਨੰਬਰ ਹੈ ਪਹਿਲਾਂ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਹੋਵੇ ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਮੈਂ ਨਾਮ ਜਪਣਾ ਕਿਉਂ ਜ਼ਰੂਰੀ ਹੈ ਸ਼ਬਦ ਸੁਣਦੇ ਹਾਂ ਅਤੇ ਫਿਰ ਅੱਜ ਦੀ ਇਸ ਸ਼ਾਮ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ

ਪ੍ਰਾਣੀ ਇੱਕੋ ਹੀ ਨਾਮ ਤਿਆਹੋ ਬਲਦੇਵ ਸਿੰਘ ਵਡਾਲਾ ਹੁਣਾਂ ਦਾ ਇਹ ਸ਼ਬਦ ਤੁਸੀਂ ਸੁਣਿਆ ਸ਼ਬਦ ਜ਼ਿੰਦਗੀ ਜਿਉਣ ਦੇ ਪਹਿਲੇ ਸੈਗਮੈਂਟ ਦਾ ਹਿੱਸਾ ਹੈ ਜਿੱਥੇ ਅਸੀਂ ਗੱਲਾਂ ਕਰਾਂਗੇ ਉਹ ਦਿਸ਼ਾ ਨਿਰਦੇਸ਼ ਉਹ ਗੱਲਾਂ ਜੋ ਸਾਡੇ ਜ਼ਿਹਨ ਵਿੱਚ ਨੇ ਜਿਨ੍ਹਾਂ ਨੂੰ ਸੋਚ ਵਿਚਾਰ ਕੇ ਅਸੀਂ ਆਪਣੀ ਜ਼ਿੰਦਗੀ ਵਧੀਆ ਬਣਾਉਣ ਦਾ ਹੀਲਾ ਕਰਦੇ ਹਾਂ ਗੱਲਾਂ ਚੁਗੱਲ ਪ੍ਰੋਗਰਾਮ ਦੇ ਵਿੱਚ ਇਹ ਗੱਲ ਅਕਸਰ ਮੇਰੇ ਜ਼ਿਹਨ ਦੇ ਵਿੱਚ ਰਹਿੰਦੀ ਹੈ ਅਤੇ ਰਹੀ ਵੀ ਹੈ ਕਿ ਸਾਡੇ ਜਿਉਣ ਦਾ ਮਕਸਦ ਕੀ ਹੈ ਮੈਂ ਅਕਸਰ ਹਮੇਸ਼ਾ ਇੱਥੇ ਤਾਕੀਦ ਕਰਦਾ ਹਾਂ ਇਹ ਮੰਨ ਕੇ ਚੱਲਦਾ ਹਾਂ ਕਿ ਸਾਡੇ ਜਿਉਣ ਦਾ ਮਕਸਦ ਸਾਨੂੰ ਸਾਡੇ ਵਿਰਾਸਤ 'ਚੋਂ ਲੈਣਾ ਚਾਹੀਦਾ ਸਾਡੀ ਵਿਰਾਸਤ ਦੇ ਵਿੱਚ ਉਹ ਗੱਲਾਂ ਜੋ ਸਾਡੇ ਸਿਧਾਂਤ ਜੋ ਸਾਡੇ ਬਾਬਿਆਂ ਨੇ ਗੁਰੂਆਂ ਨੇ ਜੋ ਸਾਡੇ ਗ੍ਰੰਥਾਂ 'ਚ ਲਿਖੇ ਗਏ ਨੇ ਉਹਨਾਂ ਸਿਧਾਂਤਾਂ ਨੂੰ ਲੈ ਕੇ ਅਸੀਂ ਅੱਗੇ ਗੱਲ ਕਰੀਏ ਪਰ ਜ਼ਰੂਰੀ ਨਹੀਂ ਹੁੰਦਾ ਕਿ ਸਾਰੀਆਂ ਗੱਲਾਂ ਨਾਲ ਅਸੀਂ ਸਹਿਮਤ ਹੋਈਏ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਹਿਮਤ ਹੋਈਏ ਜਾਂ ਅਸੀਂ ਉਹਨਾਂ ਗੱਲਾਂ ਨੂੰ ਜ਼ਿੰਦਗੀ ਦੇ ਵਿੱਚ ਅਮਲ ਵੀ ਕਰ ਸਕੀਏ ਹੁਣ ਇਹ ਸ਼ਬਦ ਜੋ ਤੁਸੀਂ ਸੁਣਿਆ ਇਹਦੇ ਵਿੱਚ ਕਾਫੀ ਤਾਕੀਦ ਇਹੋ ਸੀ ਆਪਣਾ ਮੂਲ ਪਛਾਣਨ ਦੀ ਉਸ ਦਾ ਨਾਮ ਲੈਣ ਦੀ ਚੰਗੇ ਕੰਮ ਕਰਨ ਦੀ ਅਕਸਰ ਅੱਜ ਕੱਲ੍ਹ ਸਾਨੂੰ ਬਹੁਤ ਸਾਰੇ ਉਪਦੇਸ਼ ਬਹੁਤ ਸਾਰੇ ਦਿਸ਼ਾ ਨਿਰਦੇਸ਼ ਮਿਲਦੇ ਨੇ ਚੰਗਾ ਕੰਮ ਕਰਨ ਦੀ ਪਰ ਚੰਗਾ ਕੰਮ ਕੀ ਹੈ ਉਹਦੇ ਬਾਰੇ ਜਾਣਕਾਰੀ ਬਹੁਤ ਘੱਟ ਹੁੰਦੀ ਹੈ ਨਾਮ ਲੈਣ ਦੀ ਗੱਲ ਕਰਦੇ ਨੇ ਨਾਮ ਸਿਮਰਨ ਲੈਣਾ ਹੈ ਉਹ ਕਿਵੇਂ ਲੈਣਾ ਹੈ ਕਿਸ ਤਰ੍ਹਾਂ ਗੱਲ ਕਰਨੀ ਹੈ ਉਹਦੇ ਬਾਰੇ ਵੱਖ ਵੱਖ ਲੋਕ ਵੱਖ ਵੱਖ ਢੰਗ ਤਰੀਕੇ ਦੱਸਦੇ ਨੇ ਪਰ ਸਾਫ਼ ਸਪਸ਼ਟ ਗੱਲ ਖੁੱਲ੍ਹ ਕੇ ਕੋਈ ਨਹੀਂ ਕਰਦਾ ਵਿਗਿਆਨੀ ਜਾਂ ਮਨੋਵਿਗਿਆਨੀ ਇਹ ਗੱਲ ਮੰਨਦੇ ਨੇ ਕਿ ਤੁਹਾਨੂੰ ਕਿਸੇ ਵੀ ਸਿਚੁਏਸ਼ਨ ਦੇ ਵਿੱਚੋਂ ਕਿਸੇ ਵੀ ਹਾਲਾਤ ਦੇ ਵਿੱਚੋਂ ਆਪਣੇ ਆਪ ਨੂੰ ਕੱਢਣ ਲਈ ਆਪਣੇ ਆਪ ਨੂੰ ਅੰਤਰ ਧਿਆਨ ਹੋ ਕੇ ਮੂਵ ਔਨ ਹੋਣਾ ਪਵੇਗਾ ਕੁਛ ਕੰਮਾਂ ਨੂੰ ਛੱਡ ਕੇ ਅੱਗੇ ਜਾਣਾ ਪਵੇਗਾ ਉਹਦੇ ਲਈ ਅਜੋਕੇ ਯੁੱਗ ਵਿੱਚ ਆਪਣੇ ਮਾਨਸਿਕ ਸਥਿਤੀ ਨੂੰ ਤਿਆਰ ਕਰਨਾ ਪੈਂਦਾ ਹੈ ਮਾਨਸਿਕ ਸਥਿਤੀ ਨੂੰ ਤਿਆਰ ਕਰਨ ਦੇ ਲਈ ਜ਼ਰੂਰੀ ਹੈ ਕਿ ਅਸੀਂ ਇੱਕ ਸਮਾਂ ਸਾਰਨੀ ਦੇ ਵਿੱਚ ਨਿਸ਼ਚਿਤ ਤੌਰ ਤਰੀਕੇ ਨਾਲ ਕੰਮ ਕਰੀਏ ਹਾਲਾਂਕਿ ਮੈਂ ਇਹ ਨਹੀਂ ਮੰਨਦਾ ਕਿ ਇੱਕ ਵੈੱਲ ਡਿਸਿਪਲਿਨਡ ਲਾਈਫ ਜਿਹੜੀ ਨਿਯਮਾਂ ਦੇ ਵਿੱਚ ਬੱਝੀ ਹੋਵੇ ਉਹ ਬਹੁਤ ਵਧੀਆ ਹੋਵੇਗੀ ਹੋ ਸਕਦਾ ਇੱਕ ਖੁੱਲ੍ਹ ਦਿਲੇ ਸੁਭਾਅ ਵਾਲੀ ਜ਼ਿੰਦਗੀ ਇੱਕ ਉਹ ਜ਼ਿੰਦਗੀ ਜਿੱਥੇ ਬੇਫਿਕਰੀ ਜ਼ਿਆਦਾ ਹੋਵੇ ਜਿੱਥੇ ਕੋਈ ਵਿਉਂਤ ਨਾ ਹੋਵੇ ਸਮਾਂ ਪਾਬੰਦੀ ਨਾ ਹੋਣ ਉਹ ਵੀ ਜ਼ਿਆਦਾ ਵਧੀਆ ਹੋਵੇ ਪਰ ਆਪਣੇ ਮਨਚਲੇ ਮਨ ਨੂੰ ਕਾਬੂ ਕਰਨ ਦੇ ਲਈ ਇਹਦੇ ਲਈ ਸਾਨੂੰ ਟ੍ਰੇਨਿੰਗ ਦੀ ਲੋੜ ਆ ਇਹਦੇ ਲਈ ਸਾਨੂੰ ਆਪਣੇ ਆਪ ਨਾਲ ਸੋਝੀ ਦੀ ਲੋੜ ਆ ਆਪਣੇ ਆਪ ਨਾਲ ਸੋਝੀ ਤਾਂ ਆਵੇਗੀ ਜੇ ਅਸੀਂ ਸਮਾਂ ਕੱਢ ਕੇ ਆਪਣੇ ਆਪ ਨਾਲ ਗੱਲਾਂ ਕਰਾਂਗੇ ਤੁਸੀਂ ਹੁਣ ਸ਼ਬਦ ਸੁਣਿਆ ਮੈਂ ਅੱਖਾਂ ਬੰਦ ਕਰਕੇ ਬੈਠਾ ਸੁਣ ਰਿਹਾ ਸੀ ਬਹੁਤ ਸਾਰੇ ਵਿਚਾਰ ਬਹੁਤ ਸਾਰੇ ਸਵਾਲ ਜਵਾਬ ਮੇਰੇ ਅੰਦਰ ਆ ਰਹੇ ਸਨ ਹੌਲੀ ਹੌਲੀ ਸੰਗੀਤ ਦੀ ਲੈਅ ਦੇ ਵਿੱਚ ਸ਼ਬਦ ਦੀ ਲੈਅ ਵਿੱਚ ਉਹ ਵਿਚਾਰ ਠੰਡੇ ਹੁੰਦੇ ਹੁੰਦੇ ਇੱਕ ਜਗ੍ਹਾ ਫੋਕਸ ਹੋ ਗਏ ਅਤੇ ਮੈਂ ਇਹ ਸੋਚਣ ਲੱਗਾ ਕਿ ਸਾਰਾ ਮੂਲ ਤਾਂ ਇਸ ਗੱਲ ਦੇ ਉੱਤੇ ਹੈ ਕਿ ਸਾਡੇ ਜਿਉਣ ਦਾ ਮਕਸਦ ਕੀ ਹੈ ਅਸੀਂ ਤਮਾਮ ਉਮਰ ਇਹ ਕੋਸ਼ਿਸ਼ ਕਰਦੇ ਰਹੀਏ ਇਹਨੂੰ ਬਿਹਤਰ ਬਣਾਈਏ ਅਤੇ ਬਿਹਤਰੀ ਜੋ ਦਿਸ਼ਾ ਨਿਰਦੇਸ਼ ਇਹ ਨੇ ਉਹ ਸਾਰਾ ਕੁਝ ਛੱਡ ਕੇ ਇਸ ਸਿਸਟਮ ਨੂੰ ਛੱਡ ਕੇ ਆਪਣੇ ਆਪ ਨਾਲ ਜਿਉਣ ਦੀਆਂ ਚੰਗੀਆਂ ਉਮਰ ਦੀਆਂ ਗੱਲਾਂ ਕਰਨ ਦੀ ਲੋੜ ਹੈ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਮੈਂ ਅੱਜ ਇੱਕ ਬੰਦ ਕਮਰੇ 'ਚ ਬੈਠਾ ਤੁਹਾਡੇ ਨਾਲ ਸਾਂਝ ਪਾ ਰਿਹਾ ਮੇਰੀ ਤੁਹਾਡੇ ਨਾਲ ਸਾਂਝ ਕਾਹਦੀ ਸਾਂਝ ਹੈ ਮੇਰੀ ਤੁਹਾਡੇ ਨਾਲ ਸਾਂਝ ਇਸ ਆਵਾਜ਼ ਦੀ ਸਾਂਝ ਹੈ ਇਹਨਾਂ ਵਿਚਾਰਾਂ ਦੀ ਸਾਂਝ ਹੈ ਇਹਨਾਂ ਗੱਲਾਂ ਦੀ ਸਾਂਝ ਹੈ ਉਹ ਗੱਲਾਂ ਹੋ ਸਕਦਾ ਮੇਰੀਆਂ ਗੱਲਾਂ ਤੁਹਾਨੂੰ ਲੱਗਣ ਕਿ ਮੈਂ ਤੁਹਾਡੇ ਆਲੇ ਦੁਆਲੇ ਬੈਠਾ ਹਾਂ ਹੋ ਸਕਦਾ ਤੁਹਾਨੂੰ ਲੱਗੇ ਕਿ ਮੇਰੀ ਗੱਲ ਤੁਹਾਡੇ ਕਿਸੇ ਹੋਰ ਸੱਜਣ ਮਿੱਤਰ ਦੀ ਗੱਲ ਵਰਗੀ ਲੱਗਦੀ ਹੈ ਹਾਂ ਉਹਦਾ ਕਾਰਨ ਇਹ ਹੈ ਕਿ ਅਸੀਂ ਹਰ ਗੱਲ ਨੂੰ ਆਪਣੇ ਢੰਗ ਤਰੀਕੇ ਨਾਲ ਸੋਚਦੇ ਹਾਂ ਅਸੀਂ ਹਰ ਨਜ਼ਰੀਏ ਨੂੰ ਆਪਣੇ ਪੱਖ ਤੋਂ ਸੋਚਦੇ ਹਾਂ ਜਦਕਿ ਅਸੀਂ ਦੂਜੇ ਦੇ ਸ਼ੂਜ਼ ਵਿੱਚ ਜੁੱਤੀ ਪਾ ਕੇ ਵੇਖੀਏ ਕਈ ਵਾਰੀ ਸਾਨੂੰ ਜੁੱਤੀ ਤੰਗ ਲੱਗਦੀ ਹੈ ਕਈ ਵਾਰੀ ਉਹ ਪੈਰ ਘੁੱਟਦਾ ਹੈ ਅਤੇ ਕਈ ਵਾਰੀ ਉਹਦੀਆਂ ਮੇਖਾਂ ਸਾਨੂੰ ਤੁਰਨ ਤੋਂ ਪਰਹੇਜ਼ ਕਰਦੀਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਜ਼ਿੰਦਗੀ ਜਾਂ ਉਹਦਾ ਪੱਖ ਜਾਂ ਉਹਦੀ ਗੱਲ ਗਲਤ ਹੈ ਇਸੇ ਤਰ੍ਹਾਂ ਦੀ ਕੁਛ ਗੱਲ ਚੀਨੀ ਦਾਰਸ਼ਨਿਕ ਤਾਓ ਵੀ ਕਰਦਾ ਹੈ
ਜੋ 1000 ਸਾਲ ਪਹਿਲਾਂ ਹੀ ਕਿ ਸਾਰਾ ਕੁਝ ਇੱਕ ਪ੍ਰਣਾਲੀ ਹੈ, ਇੱਕ ਸਿਸਟਮ ਹੈ, ਸਾਰਾ ਕੁਝ ਇੱਕ ਕੁਦਰਤੀ ਨਿਯਮ ਹੈ। ਇਸ ਕੁਦਰਤੀ ਨਿਯਮ ਦੇ ਵਿੱਚ ਬੱਦਲਾਂ ਦਾ ਉੱਡਣਾ, ਪਾਣੀ ਦਾ ਵਹਿਣਾ, ਆਪਾਂ ਇੱਕ ਦੂਜੇ ਨੂੰ ਮਿਲਣਾ, ਚੱਲਣਾ, ਖਾਸ ਥਾਵਾਂ 'ਤੇ ਖਾਸ ਕੰਮ ਹੋਣਾ, ਇਹ ਨਿਸ਼ਚਿਤ ਹੁੰਦਾ ਹੈ। ਇਹੀ ਗੱਲ ਆਸਟ੍ਰੇਲੀਆ ਦੇ ਮੂਲ ਨਿਵਾਸੀ ਆਉਂਦੇ ਨੇ, ਉਹ ਆਪਣੀਆਂ ਗੱਲਾਂ ਬਾਤਾਂ ਵਿੱਚ ਦੱਸਦੇ ਨੇ। ਖਾਸ ਮੌਕੇ 'ਤੇ ਬੱਦਲ, ਹਵਾ, ਪਾਣੀ ਮਿਲਦੇ ਨੇ ਅਤੇ ਖਾਸ ਤਰ੍ਹਾਂ ਦੀਆਂ ਰੂਹਾਂ ਉੱਥੇ ਆਉਂਦੀਆਂ ਨੇ, ਖਾਸ ਤਰ੍ਹਾਂ ਦਾ ਸੁਨੇਹਾ ਤੁਹਾਨੂੰ ਦਿੰਦੀਆਂ ਨੇ। ਉਹ ਸੁਨੇਹਾ ਪੜ੍ਹਨ ਸਮਝਣ ਲਈ ਆਪਣੇ ਆਲੇ ਦੁਆਲੇ ਨੂੰ ਟੁੱਟ ਕੇ ਦੂਜਿਆਂ ਦੀ ਗਊ ਨਾਲ ਤੱਕਣ ਦੀ ਨੀਤ ਨੂੰ ਅਸੀਂ ਮੈਡੀਟੇਸ਼ਨ ਵੀ ਕਹਿ ਸਕਦੇ ਹਾਂ, ਭਗਤੀ ਵੀ ਕਹਿ ਸਕਦੇ ਹਾਂ, ਅਸੀਂ ਉਸ ਨੂੰ ਨਾਮ ਸਿਮਰਨਾ ਵੀ ਕਹਿ ਸਕਦੇ ਹਾਂ, ਜਿਹਦੀ ਗੱਲ ਵਡਾਲਾ ਸਾਹਿਬ ਆਪਣੇ ਸ਼ਬਦ ਦੇ ਵਿੱਚ ਕਰਦੇ ਸੀਗੇ। ਪਰ ਇੱਕ ਗੱਲ ਇੱਥੇ ਸਪਸ਼ਟ ਅਤੇ ਸਾਫ਼ ਆ, ਸਾਨੂੰ ਇਸ ਕੰਮ ਦੀ ਜੁਗਤ ਚਾਹੀਦੀ ਹੈ, ਇਸ ਕੰਮ ਦੀ ਟਕਨੀਕ ਹੋਣੀ ਚਾਹੀਦੀ ਹੈ। ਇਸ ਕੰਮ ਦੀ ਟਕਨੀਕ ਦੇ ਲਈ ਆਪਣੇ ਆਪ ਨੂੰ ਰੋਜ਼ਾਨਾ ਜੀਵਨ 'ਚ ਬੈਠੇ ਖਾਣਾ ਬਣਾਉਂਦੇ, ਫੁੱਲ ਬੂਟਿਆਂ ਨੂੰ ਪਾਣੀ ਦਿੰਦੇ, ਗੱਡੀ ਚਲਾਉਂਦੇ, ਜੇ ਤੁਸੀਂ ਆਲੇ ਦੁਆਲੇ ਨੂੰ ਦੇਖ ਕੇ ਨਾਲ ਆਪਣੇ ਆਪ ਨਾਲ ਗੱਲਾਂ ਕਰਦੇ ਰਹੋ, ਖਾਸ ਤੌਰ 'ਤੇ ਜੇ ਇਕੱਲੇ ਰਹਿ ਕੇ ਜ਼ਿੰਦਗੀ ਬਿਤਾਉਣੀ ਸਿੱਖੋ ਤਾਂ ਸ਼ਾਇਦ ਤੁਹਾਨੂੰ ਜ਼ਿੰਦਗੀ ਹੋਰ ਤਰ੍ਹਾਂ ਦੀ ਹੋ ਜਾਵੇਗੀ। ਮੇਰੇ ਇੱਥੇ ਇਕੱਲੇ ਰਹਿਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਬੰਦ ਕਮਰੇ ਵਿੱਚ ਇਕੱਲੇ ਬੈਠੇ ਕਿਸੇ ਹੋਰ ਨਾਲ ਗੱਲਾਂ ਮਾਰੀ ਜਾਓ। ਅਜੋਕੇ ਯੁੱਗ ਵਿੱਚ ਇਕੱਲੇ ਰਹਿਣ ਦਾ ਮਤਲਬ ਸ਼ਾਂਤ ਹੋਣ ਦਾ ਹੈ। ਇਕੱਲੇ ਰਹਿਣ ਦਾ ਮਤਲਬ ਕੰਪਿਊਟਰ, ਲੈਪਟਾਪ, ਫੋਨ 'ਤੇ ਦੁਨੀਆ ਨਾਲ ਕੁੰਡੀਆਂ ਪਾ ਕੇ ਵਾਧੂ ਸਿਰ ਖਪਾਈ ਕਰਨਾ ਨਹੀਂ, ਇਕੱਲੇ ਰਹਿ ਕੇ ਮਤਲਬ ਮਿਊਜ਼ਿਕ ਸੁਣਨਾ ਨਹੀਂ। ਮਿਊਜ਼ਿਕ ਪੌੜੀ ਦਾ ਪਹਿਲਾ ਡੰਡਾ ਹੈ, ਉਹ ਤੁਹਾਨੂੰ ਸ਼ਾਂਤ ਕਰਕੇ ਆਪਣੇ ਸੁਭਾਅ ਦੇ ਵਿੱਚੋਂ ਅੱਗੇ ਲੈ ਕੇ ਜਾਣ ਦੀ ਤਾਕਤ ਰੱਖਦਾ ਆ। ਪਰ ਮਿਊਜ਼ਿਕ ਨੂੰ ਹਮੇਸ਼ਾ ਹੀ ਆਪਣੇ ਕੰਨਾਂ ਵਿੱਚ ਰੱਖਣਾ, ਇਹਦਾ ਮਤਲਬ ਅਸੀਂ ਆਪਣੇ ਦੁਆਲੇ ਸ਼ਾਂਤੀ ਤੋਂ ਡਰਦੇ ਹਾਂ। ਜੇ ਤੁਸੀਂ ਇਕੱਲੇ ਰਹਿ ਕੇ ਚੁੱਪ ਦੀ ਆਵਾਜ਼ ਸੁਣ ਸਕਦੇ ਹਾਂ ਤਾਂ ਫਿਰ ਅਸੀਂ ਆਪਣੇ ਆਪ ਨੂੰ ਇਸ ਜੀਵਨ ਦਾ ਮਕਸਦ ਲੱਭਣ ਦੇ ਪਹਿਲੇ ਪੱਥ 'ਤੇ ਤੁਰ ਪਏ ਹਾਂ। ਜੀ ਹਾਂ, ਗੱਲਾਂ 'ਚੋਂ ਗੱਲ ਦੇ ਪਹਿਲੇ ਸੈਗਮੈਂਟ ਦਾ ਮਤਲਬ ਵੀ ਇਹੀ ਹੈ ਕਿ ਅਸੀਂ ਉਸ ਪੱਥ 'ਤੇ ਤੁਰਦਿਆਂ ਤੁਰਦਿਆਂ, ਕੰਮਕਾਜ ਕਰਦਿਆਂ ਕਰਦਿਆਂ ਕਿਤੇ ਆਪਣੇ ਵੱਲ, ਆਪਣੇ ਖਿਆਲਾਂ ਵੱਲ ਅੰਤਰਝਾਤ ਹੋ ਕੇ ਮਾਰੀਏ। ਜ਼ਿੰਦਗੀ ਨੂੰ ਚੱਲ ਰਹੇ ਇੱਕ ਫਲੋ ਦੇ ਵਿੱਚ ਵਹਿਣ ਦਾ ਨਾਮ ਦੇ ਵਿੱਚ ਤੁਰੇ ਰਹੀਏ। ਪਰ ਇਸ ਫਲੋ ਦਾ ਮਤਲਬ ਇਹ ਨਹੀਂ ਕਿ ਜੋ ਸਾਡੇ ਸਾਹਮਣੇ ਅੱਜ ਕੱਲ੍ਹ ਐਡਵਰਟਾਈਜ਼ਮੈਂਟ, ਖਾਸ਼ਾਂ ਦੀ ਦੁਨੀਆ, ਜੋ ਚੰਗੀ ਮਾੜੀ ਦੀ ਬੇਪਛਾਣੀ ਦੁਨੀਆ ਦੀ ਗੱਲ ਕਰਦੇ ਹਾਂ ਉਹਦੇ ਬਾਰੇ ਖਿਆਲ ਕੀਤਾ ਜਾਵੇ। ਚੰਗਾ ਕੀ ਹੈ, ਮਾੜਾ ਕੀ ਹੈ, ਇਹਦੇ 'ਤੇ ਗੱਲ ਅਸੀਂ ਕਰਾਂਗੇ। ਅਸੀਂ ਆਪਣੇ ਆਲੇ ਦੁਆਲੇ 'ਚ ਰਹਿਣਾ ਕਿਵੇਂ ਹੈ, ਜਿਉਣਾ ਕਿਵੇਂ ਹੈ, ਇਹਦੀ ਵੀ ਗੱਲਬਾਤ ਕਰਾਂਗੇ। ਹੁਣ ਤਾਂ ਵੇਖੋ ਨਾ, ਹੁਣ ਮੈਂ ਵੈਸੇ ਅੱਜ ਦੀ ਇਸ ਜ਼ਿੰਦਗੀ ਨੂੰ ਤਾਂ ਕੰਜ਼ਿਊਮਰ ਸੁਸਾਇਟੀ ਸਮਝਦਾ, ਇਹ ਖੁੱਲ੍ਹੀ ਮੰਡੀ ਦਾ ਦੌਰ ਹੈ। ਇੱਕ ਬਹੁਤ ਪੁਰਾਣੀ ਗੀਤ ਵੀ ਹੈਗਾ ਵੀ ਇਸ ਮੰਡੀ ਵਿੱਚ ਸਭ ਕੁਛ ਵਿਕਦਾ, ਇੱਥੇ ਰੱਬ ਵੀ ਵਿਕਦਾ, ਇੱਥੇ ਸਾਰਾ ਕੰਮ ਪੈਸੇ ਦੀ ਜੋਤ ਨਾਲ ਜੁੜਿਆ ਹੋਇਆ। ਸਾਡੇ ਲਈ ਸੋਹਣਾ ਕੀ ਹੈ, ਸਾਡੇ ਲਈ ਵਧੀਆ ਕੀ ਹੈ, ਮਹਿੰਗੇ ਬ੍ਰੈਂਡਡ ਕੱਪੜੇ ਪਾ ਕੇ ਸਾਨੂੰ ਦੱਸਿਆ ਜਾਂਦਾ ਵੀ ਤੁਸੀਂ ਵਧੀਆ ਲੱਗਦੇ ਹੋ, ਜੇ ਤੁਸੀਂ ਖਾਸ ਕਿਸਮ ਦੇ ਡਾਈਟ ਖਾਵੋਗੇ ਸ਼ਾਇਦ ਤੁਸੀਂ ਵਧੀਆ ਹੋ ਜਾਵੋਗੇ। ਸਾਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਜੇ ਤੁਹਾਡਾ ਰੰਗ ਮੇਕਅਪ ਚਿੱਟਾ ਹੋਵੇਗਾ ਤਾਂ ਤੁਸੀਂ ਸੋਹਣੇ ਲੱਗੋਗੇ, ਜੇ ਤੁਸੀਂ ਸੋਹਣੇ ਲੱਗੋਗੇ ਤੁਸੀਂ ਕਰੀਮ ਲਾਓਗੇ ਸ਼ਾਇਦ ਜ਼ਿਆਦਾ ਸੋਹਣੇ ਲੱਗੋਗੇ। ਪਰ ਕਦੇ ਅਸੀਂ ਸੋਚਿਆ, ਅਸੀਂ ਇਸ ਵੱਡੀ ਕੁਦਰਤ ਦੀ ਜਿਹਨੇ ਸਾਨੂੰ ਬਣਾਇਆ ਅਸੀਂ ਉਹਦੇ 'ਤੇ ਸਵਾਲ ਖੜ੍ਹਾ ਕਰਦੇ ਹਾਂ। ਮੈਂ ਸ਼ੁਰੂ 'ਚ ਕਿਹਾ ਸੀ ਨਾ, ਅਸੀਂ ਜਾਣਦੇ ਹੋਏ ਵੀ ਕਈ ਵਾਰੀ ਅਮਲ ਨਹੀਂ ਕਰਦੇ। ਜੀ ਹਾਂ, ਕੀ ਸਾਡਾ ਮਨ ਮੰਨਦਾ ਹੈ ਕਿ ਮੈਂ ਜਿੱਦਾਂ ਦਾ ਹੈਗਾ, ਮੈਂ ਬਿਨਾਂ ਮੇਕਅਪ ਕੀਤੇ, ਬਿਨਾਂ ਢੰਗ ਤਰੀਕੇ ਦੇ, ਜਿੱਦਾਂ ਮੈਨੂੰ ਸਮਾਜ ਨੇ ਸਿਖਾਇਆ ਉੱਦਾਂ ਦੇ ਕੱਪੜੇ ਪਾਏ ਰਹਿ ਕੇ ਵਧੀਆ ਲੱਗ ਸਕਦਾ? ਕਿਸੇ ਖਾਸ ਮੌਕੇ ਪਾਰਟੀ 'ਤੇ ਜਾਣ ਲਈ ਸਾਨੂੰ ਇੱਕ ਖਾਸ ਕਿਸਮ ਦੇ ਕੱਪੜੇ ਕਿਉਂ ਪਾਉਣੇ ਪੈਂਦੇ ਨੇ? ਸਾਨੂੰ ਇੱਕ ਖਾਸ ਕਿਸਮ ਦੀ ਖੁਸ਼ਬੂ ਲਾ ਕੇ ਹੀ ਕਿਉਂ ਜਾਣਾ ਪੈਂਦਾ ਹੈ? ਅਸੀਂ ਆਪਣੇ ਸਰੀਰ 'ਤੇ ਵਧੀਆ ਗਹਿਣਿਆਂ ਦੀ ਨੁਮਾਇਸ਼ ਕਰਕੇ ਕਿਉਂ ਜਾਣਾ ਪਸੰਦ ਕਰਦੇ ਹਾਂ?
ਇਹਦੇ ਲਈ ਪਹਿਲਾਂ ਅੰਦਰੋਂ ਚਾਨਣ ਹੋਣਾ ਪਵੇਗਾ। ਖੁਸ਼ੀ ਅੱਖਾਂ ਬਾਹਰੀ ਦੁਨੀਆ ਦੀਆਂ ਨਹੀਂ, ਖੁਸ਼ੀ ਅੱਖਾਂ ਡੂੰਘਾਈ ਨਾਪਣ ਦੀਆਂ ਨੇ। ਉਹ ਡੂੰਘਾਈ ਤਾਂ ਨਾਪਾਂਗੇ ਜੇ ਅਸੀਂ ਸ਼ਾਂਤ ਰਵਾਂਗੇ, ਚੁੱਪ ਰਵਾਂਗੇ, ਕੁਛ ਨਹੀਂ ਬੋਲਾਂਗੇ, ਫਿਰ ਆਪਣੇ ਆਪ ਨਾਲ ਗੱਲਾਂ ਕਰਾਂਗੇ, ਫਿਰ ਆਪਣੀਆਂ ਪੌੜੀ ਦੇ ਘੋੜੇ ਦੜਾਉਂਦਿਆਂ ਹੋਰ ਗੱਲਾਂ ਕਰਾਂਗੇ, ਫਿਰ ਇੱਕ ਫੈਸਲਾ ਲਵਾਂਗੇ ਕੁਛ ਛੱਡਣ ਦਾ, ਕੁਛ ਕੰਮ ਕਰਨ ਦਾ ਅਤੇ ਕੁਛ ਕੰਮ ਬਿਲਕੁਲ ਨਾ ਕਰਨ ਦਾ। ਮੈਲਬਰਨ ਵਿੱਚ ਇਹਨਾਂ ਦਿਨਾਂ ਵਿੱਚ ਪੱਬੂ ਮਾਨ ਹੋਣਾ ਦਾ ਸ਼ੋਅ ਹੋਣਾ ਹੈ। ਉਸ ਸ਼ੋਅ ਵਿੱਚ ਤਾਂ ਭਾਵੇਂ ਅਸੀਂ ਵੱਡੇ ਵੱਡੇ ਤਰਸੱਲੀ ਵਾਲੇ ਗਾਣੇ ਸੁਣਨੇ ਹਾਂ, ਪਰ ਆਹ ਗਾਣਾ ਜੋ ਉਸ ਮੈਂ ਗੱਲਾਂ ਕਰ ਰਿਹਾ ਸ਼ਾਇਦ ਉਹਦੇ ਨਾਲ ਮਿਲਦਾ ਜੁਲਦਾ ਹੋਵੇ।

babu man hona da ishq pura geet tusi suneya geet sanu befikri di zindagi de alam jeevan di gal karda hai bahute pardesi jadon punjab bare sochde hai aksar apne pindan ch apne gharan ch apne ghartiyan nu ਉਹਨਾਂ ਬਚਪਨ ਦੀਆਂ ਯਾਦਾਂ ਪਗਡੰਡੀਆਂ ਵਿੱਚ ਭੱਜਿਆ ਨੱਠਾ ਵੇਖਦੇ ਆ ਪੰਜਾਬੀ ਗੀਤਾਂ ਦੇ ਬਹੁਤ ਨਾਮਵਰ ਗਾਇਕਾਂ ਨੇ ਉਹਨਾਂ ਦੀ ਇਸ ਜਜ਼ਬਾਤੀ ਤੰਦ ਨੂੰ ਡੁੱਬਦਿਆਂ ਬਹੁਤ ਸਾਰੇ ਗੀਤ ਵੀ ਗਾਏ ਕਦੀ ਕਦੀ ਤਾਂ ਇੱਕ ਸੱਜਣ ਕਹਿੰਦੇ ਸੀ ਮੇਰਾ ਜੀ ਕਰਦਾ ਪੰਜਾਬ ਜਿੱਡਾ ਕੁ ਹੈਗਾ ਇਹ 100 ਗੁਣਾ ਵੱਡਾ ਹੋ ਜਾਵੇ ਲੋਕ ਜਿਹੜੇ ਜ਼ਮੀਨਾਂ ਪਿੱਛੇ ਲੜਦੇ ਫਿਰਦੇ ਨੇ ਉਹ ਸ਼ਾਇਦ ਇਸ ਲੜਾਈ ਤੋਂ ਮੁੱਕਰ ਜਾਣ ਮੁੜ ਕੇ ਕੋਈ ਝਗੜਾ ਨਾ ਹੋਵੇ ਪਰ ਉਹਨੂੰ ਕੀ ਪਤਾ ਸਾਡੇ ਅੰਦਰ ਕਿੰਨੀ ਲਾਲਸਾ ਆ ਸਾਡੇ ਬਾਬਿਆਂ ਨੇ ਉਸ ਲਾਲਸਾ ਨੂੰ ਕਾਬੂ ਕਰਨ ਦੇ ਲਈ ਸਭ ਤੋਂ ਵੱਡਾ ਜਗਾੜ ਸਾਨੂੰ ਮਨ ਸਿਮਰਨਾ ਨਾਮ ਸਿਮਰਨਾ ਅਤੇ ਸਭ ਤੋਂ ਪਹਿਲਾਂ ਮੌਤ ਦੇ ਹੀ ਜੀਵਨ ਹੈ ਦਾ ਖਿਆਲ ਦਿੱਤਾ ਹੁਣ ਅਸੀਂ ਵੇਖੋ ਨਾ ਆਸਟ੍ਰੇਲੀਆ 'ਚ ਬੈਠੇ ਹਾਂ ਇੱਥੇ ਇਹੋ ਜਿਹੀਆਂ ਥਾਵਾਂ ਵੀ ਹੈਗੀਆਂ ਨੇ ਜਿੱਥੇ ਸੈਂਕੜੇ ਕਿਲੋਮੀਟਰਾਂ ਤੱਕ ਕੋਈ ਇੱਕ ਬੰਦੇ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਐਡੀ ਵੱਡੀ ਪਈ ਧਰਤੀ ਦੇ ਵਿੱਚ ਵੀ ਅਸੀਂ ਮਨੁੱਖ ਇਕੱਲਾ ਹੋ ਕੇ ਹੁੰਦੇ ਹੋਇਆਂ ਵੀ ਨਹੀਂ ਇਕੱਲਾ ਹੈ ਕਹਿੰਦੇ ਨੇ ਕਿ ਮੈਲਬਨ ਤੋਂ ਪਰਥ ਨੂੰ ਜਾਓ ਰਾਹ 'ਚ ਇੱਕ ਜਗ੍ਹਾ ਹੁੰਦੀ ਹੈ ਜਿੱਥੇ 400 ਕਿਲੋਮੀਟਰ ਦੇ ਵਿੱਚ ਵਿੱਚ ਕੋਈ ਇੱਕ ਪੋਲ ਸਰਵਿਸ ਸਟੇਸ਼ਨ ਆਉਂਦਾ ਔਰ ਕੁਛ ਨਹੀਂ ਹੁੰਦਾ ਉਹਦਾ ਮਤਲਬ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਅਸੀਂ ਇਕੱਲੇ ਬੈਠੇ ਹਾਂ ਉਸ ਧਰਤੀ ਦੇ ਵਿੱਚ ਅਸੀਂ ਇਕੱਲੇ ਹਾਂ ਸਾਡੇ ਤੁਹਾਡੇ ਦੇ ਵਿੱਚ ਰੱਬ ਹੀ ਹੋ ਸਕਦਾ ਹੋਰ ਕੋਈ ਨਹੀਂ ਹੋ ਸਕਦਾ ਪਰ ਦੂਜੇ ਪਾਸੇ ਅਸੀਂ ਜਦੋਂ ਆਲੇ ਦੁਆਲੇ ਵੇਖੀਏ ਕਿੰਨੀ ਜਨਤਾ ਕਿੰਨੀ ਦੁਨੀਆ ਇਸ ਧਰਤੀ ਦੇ ਉੱਤੇ ਆ ਸਕਦੀ ਹੈ ਭੂਗੋਲ ਸਾਇੰਸ ਵਾਲੇ ਤਾਂ ਇਹ ਕਹਿੰਦੇ ਨੇ ਕਿ 9 ਅਰਬ ਤੋਂ ਵੱਧ ਜੇ 9 ਬਿਲੀਅਨ ਲੋਕ ਤੋਂ ਵੱਧ ਜੇ ਆ ਜਾਣ ਤਾਂ ਧਰਤੀ ਹੋਰ ਨਹੀਂ ਰਹਿ ਸਕਦੀ ਸਾਨੂੰ ਬਾਬੇ ਕਹਿੰਦੇ ਨੇ ਧਰਤੀ ਹੋਰ ਪਰੇ ਹੋਰ ਇਹਦੇ ਸ਼ਹਿਰ ਦੁਨੀਆ ਹੋਰ ਵੀ ਨੇ ਸਾਨੂੰ ਬਾਬੇ ਕਹਿੰਦੇ ਨੇ ਧਰਤੀ ਹੋਰ ਪਰੇ ਹੋਰ ਇਹਦੇ ਸ਼ਹਿਰ ਦੁਨੀਆ ਹੋਰ ਵੀ ਨੇ ਕਥਨਾ ਕਥੀ

ਪਾਣੀ ਪੀਂਦੇ ਹੋਣਗੇ ਕਿੰਨੇ ਟਨ ਸਾਲ ਦਾ ਉਹ ਸਬਜ਼ੀਆਂ ਅਨਾਜ ਪੈਦਾ ਕਰਕੇ ਦੂਜਿਆਂ ਨੂੰ ਖਵਾਉਂਦੇ ਹੋਣਗੇ ਕਿੰਨੇ ਟਨ ਮੀਟ ਮੱਛੀ ਆਂਡਾ ਸਭ ਕੁਝ ਖਾਂਦੇ ਹੋਣਗੇ ਕਿੱਦਾਂ ਵੈਜੀਟੇਬਲ ਕਿੱਦਾਂ ਸਬਜ਼ੀਆਂ ਦਰਖਤ ਵੱਢ ਕੇ ਉਹਨਾਂ ਨੇ ਸਾਰੀ ਧਰਤੀ ਪੱਧਰੀ ਕਰਤੀ ਪਹਾੜ ਪੱਧਰੇ ਕਰਤੇ ਕਿੰਨਾ ਗੱਡੀਆਂ ਕਾਰਾਂ ਅਸੀਂ ਕਿੰਨਾ ਖਲਾਰਾ ਪਾ ਕੇ ਰੱਖਦੇ ਹਾਂ ਫਿਰ ਵੀ ਇਸ ਧਰਤੀ ਦੇ ਵਿੱਚੋਂ ਇੰਨਾ ਕੁਛ ਮਿਲ ਰਿਹਾ ਫਿਰ ਵੀ ਅਸੀਂ ਧਰਤੀ 'ਚ ਜ਼ਮੀਨਾਂ ਨੂੰ ਕਬਜ਼ਾ ਕਰਕੇ ਵੱਧ ਤੋਂ ਵੱਧ ਪੈਦਾਵਾਰ ਵਧਾਉਣ ਦੀ ਸੋਚ ਰਹੇ ਹਾਂ ਹਜ਼ਾਰਾਂ ਵਸਤੂਆਂ ਇਹ ਧਰਤੀ ਦੇ ਰਹੀਆਂ ਨੇ ਹਜ਼ਾਰਾਂ ਖਣਿਜ ਪਦਾਰਥ ਕੱਢ ਕੇ ਮਾਈਨਿੰਗ ਕਰਕੇ ਅਸੀਂ ਦੂਜੇ ਪਾਸੇ ਲੈ ਕੇ ਜਾ ਰਹੇ ਹਾਂ ਹਜ਼ਾਰਾਂ ਫੈਕਟਰੀਆਂ ਅਸੀਂ ਲਾ ਕੇ ਕਾਰਾਂ ਭਜਾਉਣ ਦੀਆਂ ਗੱਲਾਂ ਕਰ ਰਹੇ ਨੇ ਕਾਰਾਂ ਦੇ ਢੇਰਾਂ ਦੇ ਢੇਰ ਜਹਾਜ਼ ਭਰ ਕੇ ਆਸਟ੍ਰੇਲੀਆ ਵੱਲ ਆ ਰਹੇ ਨੇ ਅਸੀਂ ਰੱਖ ਕੇ ਬੈਠੇ ਹਾਂ ਅਸੀਂ ਭਵਿੱਖ ਵਿੱਚ ਇਹਨਾਂ ਨੂੰ ਚਲਾਉਣ ਲਈ ਵੱਖ ਵੱਖ ਢੰਗ ਤਰੀਕੇ ਬਣਾ ਰਹੇ ਹਾਂ ਪਰ ਅਸੀਂ ਅਜੇ ਵੀ ਧਰਤੀ ਉੱਤੇ ਆਪਣੇ ਹਿੱਸੇ ਦੀ ਸ਼ਾਂਤ ਭਰੀ ਜ਼ਮੀਨ ਨਹੀਂ ਬਣਾ ਸਕੇ ਅਸੀਂ ਜਦੋਂ ਮੈਂ ਕਹਿੰਦਾ ਇਹ ਸਾਡੀ ਗੱਲ ਮੇਰੇ ਤੁਹਾਡੇ ਸਾਰੇ ਮਨੁੱਖਾਂ ਲਈ ਹੈ ਜੀ ਹਾਂ ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਇਹ ਸਾਰੀ ਗੱਲ ਕਰਨ ਦਾ ਮਕਸਦ ਹੈ ਸਾਡੇ ਕੋਲ ਅਨੰਤ ਗਿਆਨ ਅਨੰਤ ਖਜ਼ਾਨੇ ਹਨ ਸਾਡੇ ਕੋਲ ਹੋਰ ਧਰਤੀਆਂ ਵੀ ਹਨ ਮਨੁੱਖ ਦੀ ਜਿਉਂ ਜਿਉਂ ਲੋੜ ਵੱਧਦੀ ਆ ਮਨੁੱਖ ਨੇ ਦੂਜੇ ਥਾਵਾਂ 'ਤੇ ਦੂਜੀਆਂ ਗ੍ਰਹਿਾਂ 'ਤੇ ਦੂਜੇ ਪਾਸੇ ਭੱਜਣਾ ਸ਼ੁਰੂ ਕਰਨਾ ਆ ਪਰ ਜੇ ਅਸੀਂ ਗਹੁ ਨਾਲ ਵੇਖੀਏ ਜੋ ਅਸੀਂ ਆਲੇ ਦੁਆਲੇ ਆਪਣਾ ਜਾਲ ਬੁਣਿਆ ਹੋਇਆ ਇਹ ਜਾਲ ਸਾਡਾ ਸਿਰਫ ਮਾਇਆ ਮੋਹ ਮਾਇਆ ਦਾ ਜਾਲ ਹੈ ਇਹ ਕੱਪੜੇ ਫੈਸ਼ਨ ਸਲੀਕੇ ਬਿਊਟੀ ਇਹ ਸਭ ਤੋਂ ਪਰੇ ਵੀ ਦੁਨੀਆ ਹੈ ਪੂਰੀ ਧਰਤੀ ਦੇ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਹਨ ਬਹੁਤ ਸਾਰੀਆਂ ਜਾਤੀਆਂ ਹਨ ਬਹੁਤ ਸਾਰੇ ਕਬੀਲੇ ਹਨ ਧਰਤੀ ਦੇ ਉਹ ਵੀ ਬਛਿੰਦੇ ਹਨ ਜੋ ਅਜੇ ਵੀ 4000 ਸਾਲ ਪੁਰਾਣੀਆਂ ਰਵਾਇਤਾਂ ਨਾਲ ਰਹਿ ਰਹੇ ਹਨ ਜੋ ਅਜੇ ਵੀ ਗੱਡੇ ਨੂੰ ਹੀ ਆਪਣਾ ਜੀਵਨ ਸਮਝਦੇ ਹਨ ਜੋ ਅਜੇ ਵੀ ਘਰੋਂ ਕੰਮ ਅਤੇ ਘਰ ਦੀ ਰੇਸ ਨਾਲੋਂ ਸਵੇਰੇ ਉੱਠ ਕੇ ਸੂਰਜ ਵੇਖ ਕੇ ਪੈਦਲ ਚੱਲਦੇ ਹਨ ਘੋੜਿਆਂ 'ਤੇ ਚੱਲਦੇ ਹਨ ਜੰਗਲਾਂ ਵਿੱਚ ਰਹਿੰਦੇ ਹਨ ਕੰਧ ਮੂਲ ਖਾ ਕੇ ਗੁਜ਼ਾਰਾ ਕਰਦੇ ਹਨ ਉਹ ਦੁਨਿਆਵੀ ਬੋਲੀ ਤੋਂ ਪਰੇ ਹਨ ਉਹਨਾਂ ਨੂੰ ਸੂਰਜ ਦੀਆਂ ਚਮਕਦੀਆਂ ਰੌਸ਼ਨੀਆਂ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਹਥਿਆਰਾਂ ਵਰਗੇ ਬੰਬ ਗੋਲਿਆਂ ਦਾ ਪਤਾ ਨਹੀਂ ਉਹਨਾਂ ਨੂੰ ਆਪਣੇ ਰਵਾਇਤੀ ਪੁਰਾਣੇ ਖਾਣ ਦੇ ਤਰੀਕਿਆਂ ਦਾ ਪਤਾ ਹੈ ਉਹਨਾਂ ਨੂੰ ਆਪਣੀ ਸਮਾਂ ਸਾਰਨੀ ਦਾ ਪਤਾ ਨਹੀਂ ਉਹ ਕੈਲੰਡਰ ਦੀ ਡੇਟਾਂ ਦੇ ਵਿੱਚ ਨਹੀਂ ਰਹਿੰਦੇ ਉਹ ਆਪਣੀ ਮਰਜ਼ੀ ਆਪਣੇ ਹਿਸਾਬ ਨਾਲ ਰਹਿੰਦੇ ਹਨ ਜੀ ਹਾਂ ਦੁਨੀਆ ਵਿੱਚ ਹਰ ਤਰ੍ਹਾਂ ਦੇ ਲੋਕ ਜੀਵ ਜੰਤੂ ਧਰਤੀ ਹੇਠ ਪਹਾੜਾਂ ਵਿੱਚ ਜੰਗਲਾਂ ਵਿੱਚ ਲੁਕਵੀਆਂ ਥਾਵਾਂ ਵਿੱਚ ਸਮੁੰਦਰਾਂ ਦੇ ਵਿੱਚ ਥੱਲੇ ਉੱਪਰ ਆਕਾਸ਼ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਜੀਵ ਹਨ ਪੰਛੀ ਹਨ ਜਾਨਵਰ ਹਨ ਇਨਸਾਨ ਹਨ ਬੰਦੇ ਹਨ ਉਹ ਰਹਿੰਦੇ ਹਨ ਪਰ ਉਹ ਸਾਰੀਆਂ ਪ੍ਰਣਾਲੀਆਂ ਦਾ ਹਿੱਸਾ ਨਹੀਂ ਜਿੱਥੋਂ ਤੱਕ ਸਾਡੀ ਸੋਚ ਦਾ ਦਾਇਰਾ ਜਾ ਸਕਦਾ ਹੈ ਉਸ ਦਾਇਰੇ ਤੋਂ ਬਾਅਦ ਵੀ ਕੀ ਦੁਨੀਆ ਹੈ ਇਹ ਖਿਆਲ ਸਭ ਉਹਨਾਂ ਚੀਜ਼ਾਂ ਦਾ ਹੈ ਆਖਿਰ ਅਸੀਂ ਵੀ ਮਨੁੱਖ ਹਾਂ ਅਸੀਂ ਵੀ ਇੱਕ ਸੀਮਤ ਗਤੀ ਵਿੱਚ ਭੱਜਣਾ ਹੈ ਇਹਨਾਂ ਗੱਲਾਂ ਨੂੰ ਅਸੀਂ ਸੋਚ ਤਾਂ ਸਕਦੇ ਹਾਂ ਵਿਚਾਰ ਤਾਂ ਸਕਦੇ ਹਾਂ ਵਿਚਾਰ ਕੇ ਕੁਛ ਫੈਸਲੇ ਲੈਣੇ ਚਾਹੀਦੇ ਨੇ ਉਹ ਫੈਸਲੇ ਜੋ ਸਾਡੀ ਜ਼ਿੰਦਗੀ ਬਦਲਣ ਦੀ ਹਿੰਮਤ ਰੱਖਦੇ ਹੋਣ ਉਹ ਫੈਸਲੇ ਜਿਨ੍ਹਾਂ ਨਾਲ ਅਸੀਂ ਨਾਲ ਚੱਲ ਕੇ ਅਗਲੇ ਪਲ ਕੁਛ ਨਵੀਆਂ ਲੀਹਾਂ ਪਾ ਸਕਦੇ ਹਾਂ ਉਹ ਫੈਸਲੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਸਕੂਨ ਅਤੇ ਸ਼ਾਂਤ ਪਾ ਸਕਦੇ ਹਾਂ ਮੇਰੀ ਅੱਜ ਇੱਥੇ ਗੱਲ ਕਰਨ ਦਾ ਮਕਸਦ ਇਹ ਹੈ ਕਿ ਸਾਡੇ ਮਾਇੰਡ ਦੇ ਵਿੱਚ ਉਹ ਟ੍ਰੇਨਿੰਗ ਚਾਹੀਦੀ ਹੈ ਅਤੇ ਉਹ ਟ੍ਰੇਨਿੰਗ ਸਾਡੇ ਨਾਲ ਗੱਲਾਂ ਖੁੱਲ੍ਹਾਂ ਕਰਕੇ ਆਲੇ ਦੁਆਲੇ ਨਾਲ ਮਿਲ ਕੇ ਕਿਤੋਂ ਵੀ ਮਿਲ ਸਕਦੀ ਹੈ ਉਹ ਟ੍ਰੇਨਿੰਗ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਪੁਰਾਣੀਆਂ ਰੀਤੀ ਰਿਵਾਜ਼ਾਂ ਤੋਂ ਵੀ ਮਿਲ ਸਕਦੀ ਹੈ ਜੀ ਹਾਂ ਪਰ ਜ਼ਿੰਦਗੀ ਮਸਤ ਮਲੰਗ ਮਸਤ ਮੌਲਾ ਰਹਿ ਕੇ ਹੀ ਵਧੀਆ ਗੁਜ਼ਰਦੀ ਹੈ ਅਤੇ ਜੇ ਨਹੀਂ ਭਾਵੇਂ ਤਾਂ ਯਕੀਨ ਤਾਂ ਫਿਰ ਦਰਸ਼ਨ ਲੱਖੇ ਵਾਲੇ ਦਾ ਇਹ ਦੂਜੇ ਮਸਤ ਮੌਲਾ ਗੀਤ ਵੀ ਸੁਣ ਲਓ

0: ਦਰਸ਼ਨ ਲੱਖੇ ਵਾਲੇ ਦਾ ਗੀਤ ਤੁਸੀਂ ਸੁਣਿਆ ਮਸਤ ਮੌਲਾ ਤੇ ਖਾਸ ਤੌਰ ਤੇ ਉਸਤਾਦ ਜੀ ਬੱਬੂ ਮਾਨ ਹੋਣਾ ਦਾ ਫੈਨ ਹੈ ਤੇ ਕਹਿੰਦਾ ਵੀ ਮੇਰੀ ਸਾਰੀ ਜ਼ਿੰਦਗੀ ਜਿਹੜੀ ਉਹਨਾਂ ਨੂੰ ਡੈਡੀਕੇਟਡ ਹੈ ਸਾਡੇ ਨਾਲ ਕਾਲਰ ਜੁੜੇ ਨੇ ਜੀ ਪਰਮਜੀਤ ਕੌਰ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹਾਂ
1: ਹਾਂਜੀ ਸੇਖੋ ਸਾਹਿਬ ਸਤਿ ਸ਼੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਭਾਜੀ ਵਾਹ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਬਹੁਤ ਚੰਗਾ ਲੱਗਦਾ ਜਦੋਂ ਮੈਂ ਤੁਹਾਡੀ ਆਵਾਜ਼ ਸਟੂਡੀਓ 'ਚ ਸੁਣਦਾ ਤਾਂ ਮੈਨੂੰ ਲੱਗਦਾ ਕਿ ਸਰੋਤੇ ਵੀ ਤੁਹਾਡੀ ਆਵਾਜ਼ ਸੁਣ ਕੇ ਉਹਨਾਂ ਦਾ ਦਿਲ ਗਦਗਦ ਕਰ ਉੱਠਦਾ ਹੋਵੇਗਾ ਜੀ ਹਾਂ ਕੀ ਕਹਿਣਾ ਚਾਹੁੰਦੇ ਅੱਜ
1: ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੀ ਸੇਖੋ ਸਾਹਿਬ ਤੁਸੀਂ ਮੈਨੂੰ ਹਰ ਵਾਰੀ ਦੀ ਤਰ੍ਹਾਂ ਮੌਕਾ ਦਿੰਦੇ ਜੇ ਇੱਥੇ ਸਾਂਝ ਪਾਉਣ ਦਾ
0: ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਮੋਸਟ ਵੈਲਕਮ
1: ਤੁਸੀਂ ਅੱਜ ਗੱਲ ਕਰ ਰਹੇ ਸੀ ਤੇ ਜੀਵਨ ਦਾ ਮਕਸਦ ਤੁਸੀਂ ਇੱਥੋਂ ਹੀ ਗੱਲ ਸ਼ੁਰੂ ਕੀਤੀ ਸੀ ਅੱਜ
0: ਜੀ ਜੀ ਜੀ
1: ਤੇ ਮੈਂ ਥੋੜਾ ਜਿਹਾ ਇਸ ਚੀਜ਼ ਨੂੰ ਹੋਰ ਅੱਗੇ ਵਿਸਤਾਰ ਦੇਣਾ ਚਾਹੁੰਦੀ ਆ
0: ਜੀ ਸਦਕੇ ਬਹੁਤ ਵਧੀਆ ਜੀ
1: ਤੇ ਮਿੱਟੀ ਦੇ ਘੜੇ ਨੂੰ ਹੀ ਪਤਾ ਮਿੱਟੀ ਦਾ ਘੜਾ ਤੇ ਪਰਿਵਾਰ ਦੀ ਕੀਮਤ ਮਿੱਟੀ ਦਾ ਘੜਾ ਤੇ ਪਰਿਵਾਰ ਦੀ ਕੀਮਤ ਸਿਰਫ ਬਣਾਉਣ ਵਾਲੇ ਨੂੰ ਪਤਾ ਹੁੰਦੀ ਆ ਤੋੜਨ ਵਾਲੇ ਨੂੰ ਨਹੀਂ
0: ਵਾਹ ਕੀ ਬਾਤ ਹੈ
1: ਤੇ ਅਸੀਂ ਅਕਸਰ ਇਹ ਜਿਹੜੀ ਜ਼ਿੰਦਗੀ ਆ ਉਹਨੂੰ ਬਣਾਉਣ ਲੱਗਿਆਂ ਬੜੀਆਂ ਖਾਹਿਸ਼ਾਂ ਨਾਲ ਬੜੀਆਂ ਤ੍ਰਿਸ਼ਨਾਵਾਂ ਨਾਲ ਬੜਾ ਕੁਛ ਉਹਦੇ ਲਈ ਕੁਰਬਾਨ ਕਰਕੇ ਉਹਨੂੰ ਬਣਾਉਂਦੇ ਹਾਂ ਪਰ ਹੌਲੀ ਹੌਲੀ ਇਹਦੇ 'ਚ ਜਦੋਂ ਤਰੇੜਾਂ ਆ ਜਾਂਦੀਆਂ ਆ ਇਹ ਰਿਸ਼ਤੇ ਜਦੋਂ ਡਗਮਗਾ ਜਾਂਦੇ ਆ ਇਹ ਫਿਰ ਅਸੀਂ ਉਹਨਾਂ ਨੂੰ ਸੁੱਟ ਦਿੰਦੇ ਹਾਂ ਮੈਂ ਇਹ ਕਹਿ ਲੂੰਗੀ
0: ਜੀ ਜੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਜੀ ਮੈਂ
1: ਅੱਜ ਦੇ ਰਿਸ਼ਤਿਆਂ ਨੂੰ ਇਨਸਾਨ ਆਮ ਤੌਰ 'ਤੇ ਬਹੁਤ ਸੰਜੀਦਾ ਹੋ ਕੇ ਨਿਭਾਉਣ ਦੀ ਕੋਸ਼ਿਸ਼ ਨਹੀਂ ਕਰਦੇ ਠੀਕ ਆ ਕੁਛ ਲੋਕ ਕੁਛ ਹੱਦ ਤੱਕ ਉਹਨੂੰ ਬਚਾ ਲੈਣਾ ਚਾਹੁੰਦੇ ਆ ਪਰ ਉਸ ਰਿਸ਼ਤੇ ਨੂੰ ਨਿਭਾਉਣ ਲਈ ਕਈ ਵਾਰੀ ਜਿੰਨੀ ਜ਼ਿਆਦਾ ਕੋਸ਼ਿਸ਼ ਦੀ ਲੋੜ ਹੁੰਦੀ ਆ ਅਸੀਂ ਓਨੀ ਕਰਨੀ ਨਹੀਂ ਚਾਹੁੰਦੇ ਜਾਂ ਉਹਨੂੰ ਉੱਥੇ ਰਾਹ 'ਚ ਛੱਡ ਕੇ ਨਵੇਂ ਦੇ ਰਿਸ਼ਤੇ ਦੀ ਭਾਲ ਵਿੱਚ ਤੁਰ ਪੈਂਦੇ ਹਾਂ ਤੇ
0: ਜੀ ਜੀ ਸਮਝ ਰਹੇ
1: ਹਾਂ ਨਾ ਪੁਰਾਣੇ ਵਕਤਾਂ ਵਿੱਚ ਇਦਾਂ ਨਹੀਂ ਸੀ ਹੁੰਦਾ ਇਸ ਚੀਜ਼ ਦਾ ਰਿਵਾਜ ਨਹੀਂ ਸੀਗਾ ਜਿਸ ਤਰ੍ਹਾਂ ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਲੈ ਲਈਏ ਅਸੀਂ ਉਹਨਾਂ ਆਪਣੀਆਂ ਚੀਜ਼ਾਂ ਨਾਲ ਹੀ ਇੰਨਾ ਕੁ ਮੋਹ ਦੀਆਂ ਤੰਦਾਂ ਨਾਲ ਜੁੜ ਜਾਂਦੇ ਸੀ ਅਸੀਂ ਚੀਜ਼ਾਂ ਹੀ ਨਹੀਂ ਸੀ ਸੁੱਟਦੇ ਪੁਰਾਣੀ ਜੁੱਤੀ ਨੂੰ ਸੁੱਟਣਾ ਹੀ ਨਾ ਸੋਚਣਾ ਵੀ ਕੋਈ ਨਹੀਂ ਇਹਨੂੰ ਦੁਬਾਰਾ ਗੰਢ ਲਵਾਂਗੇ ਇਹਨੂੰ ਦੁਬਾਰਾ ਪਾਲਿਸ਼ ਕਰਵਾ ਲਾਂਗੇ ਜੁੱਤੀ ਨੂੰ ਸੰਭਾਲ ਕੇ ਰੱਖ ਲੈਣਾ ਵੀ ਕਿਸੇ ਹੋਰ ਅਗਲੇ ਬੱਚੇ ਦੇ ਛੋਟਾ ਇੱਕ ਨੂੰ ਛੋਟੀ ਹੋ ਗਈ ਤਾਂ ਅਗਲੇ ਦੇ ਬੱਚੇ ਦੇ ਵਿੱਚ ਆ ਜੂਗੀ ਹੁਣ ਉਹ ਰਿਵਾਜ ਹੀ ਨਹੀਂ ਰਹਿ ਗਏ
0: ਉਹਦਾ ਕੀ ਕਾਰਨ ਹੈ ਹੁਣ ਕਿਉਂ ਲੱਗਦਾ ਤੁਹਾਨੂੰ ਵੀ ਉਹ ਰਿਵਾਜ ਨਹੀਂ ਹੈਗੇ ਅੱਜ ਕੱਲ੍ਹ
1: ਉਹ ਜਿਹੜੇ ਇੱਕ ਤਾਂ ਲੋਕਾਂ 'ਚ ਮੋਹ ਪਿਆਰ ਵਾਲੀਆਂ ਜਿਹੜੀਆਂ ਜੁੜਤ ਸੀ ਵੀ ਇਹ ਮੇਰੀ ਨਾਨੀ ਦੀ ਚੀਜ਼ ਆ ਇਹ ਮੇਰੇ ਪਿਓ ਦੀ ਚੀਜ਼ ਆ ਇਹ ਮੇਰੀ ਮਾਂ ਦੀ ਚੀਜ਼ ਆ ਮੈਨੂੰ ਲੱਗਦਾ ਉਹ ਜਿਹੜੇ ਮੋਹ ਦੀਆਂ ਖਿੱਚ ਆ ਉਹ ਥੋੜ੍ਹੀ ਜਿਹੀ ਘੱਟ ਗਈ ਆ ਦੂਜਾ ਮੰਡੀਕਰਨ ਹੋ ਗਿਆ ਆ ਜਿੱਦਾਂ ਰਿਸ਼ਤਿਆਂ ਦੀ ਕੀਮਤ ਕਦਰ ਘੱਟ ਗਈ ਆ ਉਸੇ ਤਰ੍ਹਾਂ ਨਿੱਕੀ ਜਿਹੀ ਚੀਜ਼ ਆ ਉਹ ਹੁਣ ਤੁਹਾਡੀ ਖਰਾਬ ਹੋ ਗਈ ਤੁਸੀਂ ਉਹਨੂੰ ਪਹਿਲਾਂ ਤਾਂ ਮੁਰੰਮਤ ਕਰਵਾਉਣ ਵਾਸਤੇ ਕਿੰਨਾ ਤਸ਼ੱਦਦ ਕਰੋਗੇ ਤਰੱਦਦ ਕਰੋਗੇ ਬੰਦਾ ਲੱਭੋਗੇ ਫਿਰ ਉਹਨੂੰ ਕਰਾਓਗੇ ਪਤਾ ਨਹੀਂ ਉਹ ਪਹਿਲੀ ਚੀਜ਼ ਵਰਗੀ ਚੀਜ਼ ਬਣੇ ਕਿ ਨਾ ਬਣੇ ਅਤੇ ਕਿੰਨਾ ਸੌਖਾ ਆ ਉਹ ਚੀਜ਼ ਸੁੱਟੀ ਨਵੀਂ ਖਰੀਦ ਦੁਕਾਨ 'ਤੇ ਗਏ ਪੈਸੇ ਖਰਚੇ ਨਵੀਂ ਖਰੀਦ ਲਈ ਅਤੇ ਘਰ ਨੂੰ ਆ ਗਏ ਇਹਦੇ ਨਾਲ ਮੈਨੂੰ ਇਹ ਲੱਗਦਾ ਆ ਕਿ ਜਿੱਦਾਂ ਲੋਕਾਂ ਦਾ ਸੁਭਾਅ ਬਣ ਗਿਆ ਆ ਕਿ ਅੱਗੇ ਵਧੋ ਅਤੇ ਪਿਛਲਿਆਂ ਨੂੰ ਛੱਡ ਲਓ ਇਸੇ ਤਰ੍ਹਾਂ ਸ਼ਾਇਦ ਇਹੀ ਚੀਜ਼ ਜਿਹੜੀ ਆ ਰਿਸ਼ਤਿਆਂ 'ਚ ਵੀ ਆ ਗਈ ਆ ਰਿਸ਼ਤਿਆਂ ਨੂੰ ਵੀ ਅਸੀਂ ਉਸੇ ਤਰ੍ਹਾਂ ਚੀਜ਼ਾਂ ਵਾਂਗੂ ਲੈਣਾ ਸ਼ੁਰੂ ਕਰ ਦਿੱਤਾ ਆ ਤੇ ਬਹੁਤਾ ਉਹਦੇ ਤੇ ਪੈਸਾ ਜਾਂ ਉਹਨੂੰ ਸਾਂਭਣ ਲਈ ਜਿਹੜੀ ਤਰੱਦ ਦੀ ਲੋੜ ਆ ਉਹ ਨਹੀਂ ਕਰਦੇ
0: ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ ਬਹੁਤ ਹੀ ਵਧੀਆ ਤੁਸੀਂ ਨੁਕਤਾ ਫੜਿਆ ਔਰ ਬਹੁਤ ਸਹੀ ਡਾਇਰੈਕਸ਼ਨ ਜਾ ਰਹੇ ਹਾਂਜੀ ਹਾਂਜੀ ਪਲੀਜ਼ ਕੰਟੀਨਿਊ
1: ਤੁਹਾਨੂੰ ਯਾਦ ਹੋਣਾ ਕਿ ਪੁਰਾਣੇ ਵਕਤਾਂ 'ਚ ਮੁਰੰਮਤ ਦਾ ਬਹੁਤ ਰਿਵਾਜ ਹੁੰਦਾ ਸੀ ਜਿਹੜਾ ਹੁਣ ਨਹੀਂ ਆ ਹੈਨਾ
0: ਹਾਂਜੀ ਹਾਂਜੀ ਬਿਲਕੁਲ ਠੀਕ
1: ਤੇ ਇਸੇ ਤਰ੍ਹਾਂ ਰਿਸ਼ਤਿਆਂ ਨੂੰ ਬਦਲਣ ਲਈ ਵੀ ਰੁਝਾਨ ਜਿਹੜਾ ਹੈ ਉਹ ਬਹੁਤ ਵੱਧ ਗਿਆ ਆ ਅਕਸਰ ਆਮ ਲੋਕਾਂ ਨੂੰ ਉਹ ਰਿਸ਼ਤੇ ਨਿਭਾਉਣ ਵਾਸਤੇ ਜੋ ਤਰੱਦਤ ਮਿਹਨਤ ਤੇ ਸੈਕਰੀਫਾਈਸ ਦੀ ਲੋੜ ਸੀ ਹੁਣ ਉਹ ਨਹੀਂ ਆ
0: ਕਿਆ ਬਾਤ ਹੈ
1: ਪਤਾ ਨਹੀਂ ਅਸੀਂ ਨਵੀਆਂ ਚੀਜ਼ਾਂ ਦੇ ਮਤਲਬ ਜਿੱਦਾਂ ਜਾਂ ਤੇ ਉਦੋਂ ਪੁਰਾਣੇ ਲੋਕ ਜਮਾਨੇ 'ਚ ਲੋਕਾਂ ਕੋਲ ਇੰਨੀ ਹੈਸੀਅਤ ਹੀ ਨਹੀਂ ਸੀ ਇੰਨਾ ਪੈਸਾ ਹੀ ਨਹੀਂ ਸੀ ਕਿ ਉਹ ਨਵੀਆਂ ਚੀਜ਼ਾਂ ਖਰੀਦ ਲੈਣ ਇਸ ਕਰਕੇ ਉਹ ਪੁਰਾਣੀਆਂ ਨੂੰ ਸੰਭਾਲ ਸੰਭਾਲ ਕੇ ਵਰਤਦੇ ਸੀ ਪਰ ਹੁਣ ਬਹੁਤਾਤ ਆ ਚੀਜ਼ਾਂ ਦੀ ਨਿੱਤ ਨਵੀਂ ਚੀਜ਼ ਆ ਜੇ ਮਾਰਕੀਟ 'ਚ ਆ ਲੋਕੀ ਨਵੀਂ ਚੀਜ਼ਾਂ ਖਿੱਚੇ ਜਾਂਦੇ ਆ ਤੇ ਪੁਰਾਣੇ ਨੂੰ ਛੱਡ ਦਿੰਦੇ ਆ ਪਤਾ ਨਹੀਂ ਸ਼ਾਇਦ ਇੱਦਾਂ ਦੇ ਕਈ ਕਾਰਨ ਵੀ ਹੋ ਸਕਦੇ ਆ
0: ਹਾਂਜੀ ਹਾਂਜੀ ਬਿਲਕੁਲ ਠੀਕ ਕਹਿ ਰਹੇ ਤੁਸੀਂ ਬਹੁਤ ਸੰਜੀਦਾ ਔਰ ਬਹੁਤ ਮਸਲੇ ਦੀ ਤੰਦ ਨੂੰ ਤੁਸੀਂ ਬਹੁਤ ਨੇੜਿਓਂ ਫੜਿਆ ਔਰ ਤੁਹਾਡੇ ਕੋਲ ਤਜ਼ਰਬਾ ਵੀ ਬਹੁਤ ਵਧੀਆ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਕਿ ਪਤਾ ਨਹੀਂ ਆਪਾਂ ਰਿਸ਼ਤੇ ਕਿਉਂ ਛੱਡਦੇ ਹਾਂ ਫਿਰ ਤੁਸੀਂ ਮੰਡੀਕਰਨ ਦੀ ਗੱਲ ਵੀ ਕੀਤੀ ਉਹ ਵੀ ਗੱਲ ਬਹੁਤ ਵਧੀਆ ਅਸੀਂ ਮੁਰੰਮਤ ਰਿਪੇਅਰ ਪੁਰਾਣੀਆਂ ਚੀਜ਼ਾਂ ਨੂੰ ਰੱਖਣਾ ਨਹੀਂ ਚਾਹੁੰਦੇ ਅਸੀਂ ਜਿਵੇਂ ਮੈਨੂੰ ਯਾਦ ਆ ਜਿਵੇਂ ਘਰ ਹੁੰਦੀ ਸੀ ਵੀ ਅੱਜ ਹੀ ਮੈਂ ਕਿਸੇ ਦਾ ਪੜ੍ਹ ਰਿਹਾ ਸੀ ਵੀ ਕਿਸੇ ਦੀ ਜੇ ਘਰੇ ਚੁੰਨੀ ਨਾ ਹੋਣੀ ਤਾਂ ਪੱਗ ਪੁਰਾਣੀ ਪਾੜ ਕੇ ਉਹਦੀਆਂ ਚੁੰਨੀਆਂ ਬਣਾਈਆਂ ਜਾਂਦੀਆਂ ਸੀ ਚੁੰਨੀਆਂ ਦੇ ਬਾਹਰ ਪੌਣੇ ਬਣ ਜਾਂਦੇ ਸੀ ਠੀਕ ਹੈ ਨਾ ਬੱਚਿਆਂ ਦੇ ਕੱਪੜੇ ਬਣ ਜਾਂਦੇ ਇਹ ਚੀਜ਼ਾਂ ਬਣ ਜਾਂਦੀਆਂ ਸੀ ਉਹ ਤੁਰਿਆ ਰਹਿੰਦਾ ਸੀ ਜਿਹੜੀ ਕਿ ਅਜੋਕੇ ਮੰਡੀਕਰਨ ਦੇ ਵਿੱਚ ਅਜੋਕੀ ਫੋਟੋਗ੍ਰਾਫੀ ਫੋਟੋਆਂ ਆ ਜਿਹੜੀ ਚੇਨ ਫੋਟੋਆਂ ਦੀ ਬਣਾਉਣੀ ਜਿੱਥੇ ਵਾਰ ਵਾਰ ਥਾਵਾਂ 'ਤੇ ਜਾਣਾ ਵੱਖਰੀ ਫੋਟੋ ਵੱਖਰਾ ਨਵਾਂ ਰੂਪ ਹੁੰਦਾ ਤਾਂ ਕੁਛ ਵੀ ਨਹੀਂ ਦਿਲ ਦਾ ਛਲਾਵਾ ਆ ਇਹ ਉਹਨਾਂ ਚੀਜ਼ਾਂ 'ਚ ਪੈ ਕੇ ਅਸੀਂ ਇੱਕ ਟੈਂਪਰੇਰੀ ਅਟੈਚਮੈਂਟ ਜਿਹੜੀ ਚੀਜ਼ਾਂ ਦੀ ਗੱਲ ਕਰਦੇ ਹਾਂ ਬਿਲਕੁਲ ਸਹੀ ਕਹਿ ਰਹੇ ਤੁਸੀਂ
1: ਮੈਂ ਨਾ ਇਸੇ ਖਿਆਲ ਨੂੰ ਥੋੜ੍ਹਾ ਜਿਹਾ ਹੋਰ ਸਪਸ਼ਟ ਕਰਨ ਲਈ ਤੁਹਾਨੂੰ ਇੱਕ ਉਦਾਹਰਨ ਦਿੰਦੀ ਹਾਂ ਕਿ ਮਾਂ ਅਤੇ ਧੀ ਨੇ ਬੈਠੀਆਂ ਸੀ ਗੱਲਾਂ ਕਰਦੀਆਂ ਸੀ ਧੀ ਨੇ ਪੁੱਛਿਆ ਕਿ ਧੀਏ ਤੂੰ ਆਪਣੇ ਘਰ ਵਾਲੇ ਨੂੰ ਛੱਡ ਕੇ ਕਿਉਂ ਆ ਗਈ ਹੈ
0: ਅੱਛਾ ਜੀ
1: ਮੁੰਡਾ ਚੰਗਾ ਸੀ ਤੇਰੀ ਚੰਗੀ ਤਰ੍ਹਾਂ ਦੇਖਭਾਲ ਵੀ ਕਰਦਾ ਸੀ ਤੇ ਧੀ ਨੇ ਉਸ ਗੱਲ ਦਾ ਕੋਈ ਵੀ ਜਵਾਬ ਨਾ ਦਿੱਤਾ ਤੇ ਬਿਨਾਂ ਕੁਛ ਬੋਲੇ ਕੱਚ ਦੇ ਦੋ ਗਲਾਸ ਚੁੱਕ ਕੇ ਲੈ ਆਈ ਤੇ ਕਹਿਣ ਲੱਗੀ ਕਿ ਮਾਂ ਇਸ ਵੱਡੇ ਗਲਾਸ ਨੂੰ ਛੋਟੇ ਗਲਾਸ ਵਿੱਚ ਪਾ ਦਿਓ
0: ਜੀ
1: ਮਾਂ ਨੇ ਕੁਛ ਨਾ ਬੋਲੀ ਤੇ ਦਾਦੀ ਲਾਗੋਂ ਬੋਲੀ ਇਹ ਨਹੀਂ ਹੋਣਾ ਇਹ ਕਿੱਦਾਂ ਹੋ ਸਕਦਾ ਆ ਵੱਡਾ ਗਲਾਸ ਛੋਟੇ ਗਲਾਸ 'ਚ ਪੈ ਜਾਵੇ ਧੀ ਨੇ ਵੱਡੇ ਗਲਾਸ ਨੂੰ ਤੋੜਿਆ ਤੇ ਉਹਦੇ ਟੁਕੜੇ ਚੁੱਕ ਕੇ ਛੋਟੇ ਗਲਾਸ 'ਚ ਪਾ ਦਿੱਤੇ ਤੇ ਕਿਹਾ ਇਸ ਤਰ੍ਹਾਂ ਪੈ ਸਕਦਾ ਹੈ ਤੇ ਮਾਂ ਕਹਿੰਦੀ ਇਹਦਾ ਕੀ ਮਤਲਬ ਆ ਉਹ ਅੱਗੋਂ ਕਹਿੰਦੀ ਆ ਜੇ ਮੈਂ ਉਸ ਘਰ ਵਿੱਚ ਰਹਿੰਦੀ
0: ਜੀ
1: ਤਾਂ ਮੈਨੂੰ ਆਪਣੇ ਵਜੂਦ ਨੂੰ ਆਪਣੀ ਆਤਮ ਵਿਸ਼ਵਾਸ ਨੂੰ ਤੇ ਆਪਣੇ ਆਪ ਨੂੰ ਇਸੇ ਤਰ੍ਹਾਂ ਟੁਕੜੇ ਕਰਨਾ ਪੈਣਾ ਸੀ ਤੇ ਇੰਨੀ ਟੁੱਟੀ ਜ਼ਿੰਦਗੀ ਨਾਲੋਂ ਚੰਗਾ ਹੈ ਕਿ ਮੈਂ ਇਕੱਲੀ ਰਹਿ ਲਵਾਂ ਧੀ ਨੇ ਜਵਾਬ ਦਿੱਤਾ ਮਾਂ ਕੁਝ ਨਾ ਬੋਲੀ ਤੇ ਇੱਕ ਮਿੰਟ ਲਈ ਇਹ ਕਹਿ ਕੇ ਧੀਏ ਰੁਕ ਮਾਂ ਇੱਕ ਥੈਲਾ ਤੇ ਇੱਕ ਰਜਾਈ ਲੈ ਕੇ ਆ ਗਈ ਇਹ ਛੋਟਾ ਜਿਹਾ ਥੈਲਾ ਵੇਖ ਕੇ ਉਹਦੇ ਵਿੱਚ ਰਜਾਈ ਮਾਂ ਤੂੰ ਕਿਵੇਂ ਪਾ ਸਕਦੀ ਹੈ ਤੂੰ ਮੈਨੂੰ ਕੀ ਕਹਿਣਾ ਚਾਹੁੰਦੀ ਹੈ ਧੀ ਨੇ ਕਿਹਾ ਫਿਰ ਮਾਂ ਨੇ ਰਜਾਈ ਦੀਆਂ ਕਾਫੀ ਸਾਰੀਆਂ ਤਹਿਆਂ ਕੀਤੀਆਂ ਤੇ ਉਹਨਾਂ ਨੂੰ ਘੁੱਟ ਘਟਾ ਕੇ ਇੱਕ ਥੈਲੇ ਵਿੱਚ ਪਾ ਦਿੱਤਾ ਤੇ ਫਿਰ ਬੋਲੀ ਜੋ ਕੱਚ ਬਣਦਾ ਹੈ ਉਹ ਕਿਤੇ ਨਾ ਕਿਤੇ ਇਸੇ ਤਰ੍ਹਾਂ ਹੀ ਟੁੱਟ ਜਾਂਦਾ ਆ ਪਰ ਜੇ ਤੁਸੀਂ ਉਹ ਕੱਚ ਬਣਨ ਦੀ ਥਾਂ ਇਸ ਤਰ੍ਹਾਂ ਰਜਾਈ ਵਰਗਾ ਲਚਕੀਲਾਪਨ ਤੁਹਾਡੇ 'ਚ ਆ ਜਾਵੇ ਤਾਂ ਹਰ ਜਗ੍ਹਾ ਆਸਾਨੀ ਨਾਲ ਸੈੱਟ ਹੋ ਜਾਂਦਾ ਆ ਮੈਂ ਇਸੇ ਕਰਕੇ ਹੀ ਅੱਜ ਤੱਕ ਇਸ ਘਰ ਵਿੱਚ ਹਾਂ ਮੈਂ ਖੁਦ ਨੂੰ ਦੁਬਾਰਾ ਸਿਰਜ ਲਿਆ ਹੈ ਅਤੇ ਮੈਂ ਆਪਣੇ ਆਪ ਨੂੰ ਅਤੇ ਆਪਣੇ ਘਰ ਨੂੰ ਟੁੱਟਣੋਂ ਬਚਾ ਲਿਆ ਹੈ ਅਸੀਂ ਇਹ ਵੀ ਇੱਕ ਗੱਲ ਆ ਵੀ ਅਸੀਂ ਇੰਨੇ ਕੁ ਲਚਕੀਲਾਪਨ ਹੀ ਖਤਮ ਕਰ ਲਿਆ ਆਪਣੇ ਆਪ ਵਿੱਚੋਂ ਕਿ ਅਸੀਂ ਗਲਾਸ ਵਾਂਗੂ ਟੁੱਟਣਾ ਤਾਂ ਪਸੰਦ ਕਰ ਲੈਂਦੇ ਹਾਂ ਪਰ ਰਜਾਈ ਵਾਂਗੂ ਲਚਕੀਲੇ ਹੋ ਕੇ ਜ਼ਿੰਦਗੀ ਕੱਟ ਲੈਣਾ ਨਹੀਂ ਚਾਹੁੰਦੇ
0: ਵਾਹ ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਪਲੀਜ਼ ਕੰਟੀਨਿਊ ਜੀ ਅੱਗੇ ਹੈਗਾ
1: ਠੀਕ ਹੈ ਨਾ
0: ਬਿਲਕੁਲ ਠੀਕ ਹੈ ਮੈਂ ਕਿਹਾ ਬਿਲਕੁਲ ਦਰੁਸਤ ਫਰਮਾਇਆ ਤੁਸੀਂ ਔਰ ਦੋ ਮਿਸਾਲਾਂ ਜਿਹੜੀਆਂ ਤੁਸੀਂ ਦਿੱਤੀਆਂ ਕੱਚ ਦੀਆਂ ਅਤੇ ਮਾਂ ਦੀ ਜਿਹੜੀ ਮਿਸਾਲ ਦਿੱਤੀ ਬਹੁਤ ਅੱਛੇ ਬਹੁਤ ਅੱਛੇ
1: ਅਤੇ ਮੈਨੂੰ ਇਹ ਬੜਾ ਵਧੀਆ ਲੱਗਾ ਅੱਜ ਅਤੇ ਮੈਂ ਇੱਕ ਸੋਚਿਆ ਸੀਗਾ ਕਿ ਮੈਂ ਰਮਾ ਸੇਖੋਂ ਦੀ ਇੱਕ ਛੋਟੀ ਜਿਹੀ ਕਵਿਤਾ ਜ਼ਰੂਰ ਸੁਣਾਉਣੀ ਆ ਅੱਜ
0: ਇਰਸ਼ਾਦ ਇਰਸ਼ਾਦ ਆਉਣ ਦਿਓ ਜੀ
1: ਰਮਾ ਕਹਿੰਦੀ ਆ ਪਰਿੰਦੇ ਵੀ ਕਵਿਤਾਵਾਂ ਵਰਗੇ ਹੁੰਦੇ ਨੇ ਕੋਰੇ ਕਾਗਜ਼ ਤੇ ਲਿਖੇ ਪਰਿੰਦੇ ਵੀ ਕਵਿਤਾਵਾਂ ਵਰਗੇ ਹੁੰਦੇ ਨੇ ਕੋਰੇ ਕਾਗਜ਼ ਤੇ ਲਿਖੇ ਮੁਹੱਬਤ ਦੇ ਸਰਨਾਵੇਂ ਵਰਗੇ ਹੁੰਦੇ ਨੇ ਦਿਲ ਦੇ ਡਰ ਤੇ ਦਸਤਕ ਦਿੰਦੇ ਆ ਕਿਸੇ ਪਿਆਰੇ ਵਰਗੇ ਹੁੰਦੇ ਨੇ ਪਰਿੰਦੇ ਸੱਚੀ ਕਵਿਤਾਵਾਂ ਵਰਗੇ ਹੁੰਦੇ ਨੇ ਅਸੀਂ ਜੇ ਰਿਸ਼ਤੇ ਨਿਭਾਉਣੇ ਆ ਤਾਂ ਉਹਨਾਂ ਲਈ ਨਿਭਾਉਣ ਲਈ ਸਾਨੂੰ ਬੜਾ ਕੁਛ ਗਵਾਉਣਾ ਵੀ ਪੈਂਦਾ ਆ ਅਤੇ ਬੜਾ ਕੁਛ ਨਿਭਾਉਣਾ ਵੀ ਪੈਂਦਾ ਆ ਅਤੇ ਜੇ ਅਸੀਂ ਵੀ ਇਹਨਾਂ ਧਾਰਨਾਵਾਂ ਨੂੰ ਸੋਚ ਲਈਏ ਕਿ ਹਰ ਚੀਜ਼ ਤੋੜ ਕੇ ਜਾਂ ਹਰ ਚੀਜ਼ ਨੂੰ ਨਵੀਂ ਬਦਲ ਕੇ ਹੀ ਜ਼ਿੰਦਗੀ ਨਹੀਂ ਗਈ ਕਈ ਵਾਰੀ ਮੁਰੰਮਤ ਕਰਕੇ ਵੀ ਉਸ ਚੀਜ਼ ਨੂੰ ਪਹਿਲਾਂ ਵਰਗਾ ਕੰਮ ਲਿਆ ਜਾ ਸਕਦਾ ਹੈ ਅਤੇ ਰਿਸ਼ਤਿਆਂ ਨੂੰ ਰੱਖਿਆ ਜਾ ਸਕਦਾ ਹੈ
0: ਅੱਛਾ ਜੀ ਬਹੁਤ ਅੱਛੇ ਕਿਆ ਬਾਤ ਹੈ ਰਿਸ਼ਤੇ ਵੀ ਪਰਿੰਦਿਆਂ ਵਰਗੇ ਹੁੰਦੇ ਨੇ ਕਿਆ ਬਾਤ ਹੈ ਕਿਆ ਬਾਤ ਹੈ ਜੀ
1: ਹੈ ਨਾ
0: ਵਾਹ ਜੀ ਵਾਹ ਬਹੁਤ ਅੱਛਾ ਤੇ ਬਹੁਤ ਖੂਬਸੂਰਤ ਤੁਸੀਂ ਗੱਲ ਕੀਤੀ ਆ ਤੇ ਮੈਨੂੰ ਲੱਗਦਾ ਵੀ ਇੱਕ ਤੇ ਮੇਰੇ ਸਟੂਡੀਓ ਦੀ ਘੜੀ ਦੇ ਕੁਛ ਸੂਚਨਾਵਾਂ ਨੇ ਜਿਹੜੀਆਂ ਮੈਂ ਹੁਣ 7 ਵਜੇ ਦੇਣੀਆਂ ਨੇ ਤੇ ਗੱਲਬਾਤ ਕਰਦੇ ਹਾਂ ਅਸੀਂ ਤੁਹਾਡੇ ਨਾਲ ਤੇ ਪਰਮਜੀਤ ਕੌਰ ਜੀ ਮੈਨੂੰ ਇਹ ਦੱਸੋ ਵੀ ਤੁਸੀਂ ਬਣੇ ਰਹਿਣਾ ਚਾਹੁੰਦੇ ਹੋ ਜਾਂ ਤੁਸੀਂ ਗੱਲ ਖਤਮ ਕਰਕੇ ਮੇਰਾ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ
1: ਮੈਂ ਤੁਹਾਡਾ ਪ੍ਰੋਗਰਾਮ ਸੁਣੂੰਗੀ
0: ਠੀਕ ਹੈ ਜੀ ਤੁਸੀਂ ਮੈਨੂੰ ਫਿਰ ਬਹੁਤ ਚੰਗਾ ਲੱਗਾ ਜਾਂਦੇ ਜਾਂਦੇ ਕੋਈ ਹੋਰ ਗੱਲ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਮੈਂ ਤੁਹਾਡੀ ਇਸੇ ਗੱਲ ਨੂੰ ਇਸੇ ਲੜੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੂੰਗਾ
1: ਥੈਂਕ ਯੂ ਜੀ ਥੈਂਕ ਯੂ ਸੋ ਮਚ
0: ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਅਤੇ ਇਹ ਸਨ ਪਰਮਜੀਤ ਕੌਰ ਜੀ ਅਕਸਰ ਸਾਡੇ ਨਾਲ ਸਾਂਝ ਪਾਉਂਦੇ ਨੇ ਅਤੇ ਮੇਰੇ ਉਸ ਪ੍ਰੋਗਰਾਮ ਦੀ ਜਿਹੜੀ ਲੜੀ ਹੈ ਉਸ ਥੋਟ ਨੂੰ ਬਹੁਤ ਹੀ ਵਧੀਆ ਸੰਜੀਦਾ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਜਾਤੀ ਤਜ਼ਰਬੇ ਦੇ ਨਾਲ ਦੋ ਮਿਸਾਲਾਂ ਦੇ ਕੇ ਇੱਕ ਕਵਿਤਾ ਪੜ੍ਹ ਕੇ ਰਮਾ ਸੇਖੋਂ ਦੀ ਇਸ ਕਵਿਤਾ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਕੀਤਾ ਸੁਣਦੇ ਰਹੋ ਗੱਲਾਂ 'ਚੋਂ ਗੱਲ ਪਲੈਂਟੀ ਵੈਲੀ FM ਤੁਹਾਡਾ ਆਪਣਾ ਲੋਕਲ ਰੇਡੀਓ ਸਟੇਸ਼ਨ

0: ਹੋਗੇ ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ
1: ਸਟੇਸ਼ਨ ਸਪਾਂਸਰ
2: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ
1: ਸਟੇਸ਼ਨ ਸਪਾਂਸਰ
3: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ ਹਸਪੀਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ ਫ੍ਰੀ ਟੇਫ ਲਿਖ ਕੇ ਖੋਜੋ
4: ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ ਮੈਲਬਰਨ
5: ਸਟੇਸ਼ਨ ਸਪਾਂਸਰ
6: If you can understand when I start Punjabi vich bolna ta tusi Victoria Police vich naukri karan layi us ton vi vadh yog ho jinna tusi sochde ho Vadhiya shuruati tankha naal shuru karo ate naukri dauran dooji bhasha di varto karke patte kamao Victoria Police Recruiting now Authorized by the Victorian Government Melbourne
1: Station sponsor
7: On your local station, 88.6 Plenty Valley FM, the world at night.

0: ਕੁਲਵਿੰਦਰ ਬਿੱਲੇ ਦਾ ਗੀਤ ਜ਼ਿੰਦਗੀ ਨੂੰ ਸੋਹਣੇ ਢੰਗ ਨਾਲ ਜੀਣ ਦੀ ਗੱਲ ਕਰਦਾ ਹੋਇਆ ਗੱਲਾਂ ਜੁਗਲ ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਹੀ ਦਿਲਚਸਪ ਗੱਲਾਂ ਜਿਹੜੀਆਂ ਕਿ ਮੈਨੂੰ ਬਹੁਤ ਚੰਗੀਆਂ ਲੱਗੀਆਂ ਖਾਸ ਤੌਰ 'ਤੇ ਪਰਮਜੀਤ ਕੌਰ ਹੋਰਾਂ ਨੇ ਪ੍ਰੋਗਰਾਮ ਦੇ ਅੰਦਾਜ਼ ਨੂੰ ਪ੍ਰੋਗਰਾਮ ਦੀ ਉਸ ਰਹਿਣੀ ਸਹਿਣੀ ਦੇ ਢੰਗ ਨੂੰ ਜ਼ਿੰਦਗੀ ਦੇ ਜਿਹੜੇ ਪਹਿਲਾ ਸੈਗਮੈਂਟ ਸੀ ਦਿਸ਼ਾ ਨਿਰਦੇਸ਼ ਦਾ ਉਸਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ ਜਿਹਦੇ ਵਿੱਚ ਉਹਨਾਂ ਨੇ ਅਸੀਂ ਆਪਣੇ ਰਿਸ਼ਤਿਆਂ ਨੂੰ ਕਿਵੇਂ ਬਣਾ ਸਾਂਭ ਕੇ ਨਹੀਂ ਰੱਖਦੇ ਅਸੀਂ ਆਪਣੇ ਜਿਉਣ ਦੀ ਇਸ ਜ਼ਿੰਦਗੀ ਦੇ ਵਿੱਚ ਜਿਹੜਾ ਸਾਡਾ ਮੇਨ ਮਕਸਦ ਹੈ ਉਸ ਤੋਂ ਭਟਕ ਕੇ ਕਿਵੇਂ ਚਲੇ ਗਏ ਆਪਣੇ ਤਜ਼ਰਬੇ 'ਚੋਂ ਉਹਨਾਂ ਨੇ ਬਹੁਤ ਬਹੁਤ ਖੂਬਸੂਰਤ ਗੱਲਾਂ ਜਿਹੜੀਆਂ ਕੀਤੀਆਂ ਮਿਸਾਲਾਂ ਦਿੱਤੀਆਂ ਇੱਕ ਕਵਿਤਾ ਵੀ ਲੱਭ ਕੇ ਲੈ ਕੇ ਪੜ੍ਹ ਕੇ ਆਏ ਸੀ ਬਹੁਤ ਢੁੱਕਵੀਂ ਔਰ ਲਾਹੇਵੰਦ ਜਿਹੜੀ ਗੱਲ ਉਹਨਾਂ ਨੇ ਉਸ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਕਾਫੀ ਸੰਜੀਦਾ ਤੰਦਾਂ ਨੂੰ ਛੋਇਆ ਉਹਨਾਂ ਨੇ ਅਤੇ ਜਿਹਦੇ ਵਿੱਚ ਕਿ ਅਕਸਰ ਹੁਣ ਅਸੀਂ ਸਾਡੀ ਜ਼ਿੰਦਗੀ 'ਚ ਸਾਡੀ ਗਤੀ ਬਹੁਤ ਤੇਜ਼ ਹੋ ਗਈ ਹੈ ਕਾਲਪਣ ਬਹੁਤ ਆ ਗਿਆ ਅਸੀਂ ਚੀਜ਼ਾਂ ਦੀ ਮੁਰੰਮਤ ਨਹੀਂ ਕਰਦੇ ਅਸੀਂ ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਦੇ ਵੀ ਹਾਂ ਵਰਤਦੇ ਵੀ ਨਹੀਂ ਅਤੇ ਸੁੱਟਦੇ ਵੀ ਨਹੀਂ ਕੋਈ ਜ਼ਮਾਨਾ ਸੀ ਵੱਡੀ ਜੁੱਤੀ ਛੋਟੇ ਨੂੰ ਆ ਜਾਂਦੀ ਸੀ ਛੋਟੀ ਜੁੱਤੀ ਅੱਗੇ ਕੰਮ ਆ ਜਾਂਦੀ ਸੀ ਜੁੱਤੀ ਤੋਂ ਅਸੀਂ ਮੁਰੰਮਤ ਕਰਕੇ ਫਿਰ ਪਾ ਲੈਂਦੇ ਸੀ ਕੱਪੜੇ ਅਸੀਂ ਪਰਿਵਾਰਾਂ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਾਉਂਦੇ ਸੀ ਕੀ ਇਹ ਮਾਲੀ ਹਾਲਤ ਕਮੀ ਹੋਣ ਦੀ ਨਿਸ਼ਾਨੀ ਸੀ ਇਹ ਗਰੀਬ ਗੁਰਬਤ ਦੀ ਨਿਸ਼ਾਨੀ ਸੀ ਜਾਂ ਸਾਡਾ ਇੱਕ ਸੁਭਾਅ ਇੱਕ ਐਟੀਚਿਊਡ ਸੀ ਕਿ ਅਸੀਂ ਚੀਜ਼ਾਂ ਨਾਲ ਲੰਮਾ ਸਮਾਂ ਮੋਹ ਬਣਾ ਕੇ ਰੱਖਦੇ ਸੀ ਐਲਵਨ ਟਫਲਰ ਮੇਰੀ ਫੇਵਰੇਟ ਕਿਤਾਬ ਫਿਊਚਰ ਸ਼ੌਕ ਦੇ ਵਿੱਚ ਇਹੋ ਜਿਹੀਆਂ ਕੁਛ ਗੱਲਾਂ ਕੁਛ ਕਹਾਣੀਆਂ ਬਦਲ ਰਹੇ ਸਮਾਜ ਦੀ ਗੱਲ ਕਰਦਾ ਹੈ ਕਿਤਾਬ ਤਾਂ ਬੜੀ ਪੁਰਾਣੀ ਹੈ ਉਹ ਕਹਿੰਦਾ ਕਿ ਸਾਡੀ ਦਰਅਸਲ ਅਟੈਚਮੈਂਟ ਚੀਜ਼ਾਂ ਨਾਲ ਟੈਂਪਰੇਰੀ ਹੋ ਰਹੀ ਹੈ ਉਹ ਕਹਿੰਦਾ ਕਿ ਅਸੀਂ ਹੁਣ ਇਸ ਦੁਨੀਆ ਦੇ ਉਸ ਸਰਕਲ ਵਿੱਚ ਪੈ ਗਏ ਹਾਂ ਜਿੱਥੇ ਥਰੋ ਅਵੇ ਸੋਸਾਇਟੀ ਬਣ ਗਈ ਹੈ ਅਸੀਂ ਫਟਾਫਟ ਇੰਸਟੈਂਟ ਕਾਫੀ ਪੀਣਾ ਚਾਹੁੰਦੇ ਹਾਂ ਹੁਣ ਤਾਂ ਕਾਫੀ ਦੀਆਂ ਮਸ਼ੀਨਾਂ ਦਫ਼ਤਰਾਂ ਘਰਾਂ ਵਿੱਚ ਲੱਗ ਗਈਆਂ ਸਕਰੀਨ 'ਤੇ ਨੰਬਰ ਆਉਂਦਾ ਹੈ ਬਟਨ ਦੱਬੀ ਦਾ ਹੈ ਲਾਟੇ ਕੈਪੀਚੀਨੋ ਮਸ਼ੀਨਾਂ ਪੁੱਛਦੀਆਂ ਨੇ ਕੱਪ ਰੱਖਦੇ ਹਾਂ ਚਾਹ ਬਣ ਕੇ ਪਿਆਰ ਉਹ ਵੀ ਅਸੀਂ ਤੁਰੇ ਜਾਂਦੇ ਪੀਂਦੇ ਹਾਂ ਅਸੀਂ ਨਿੱਠ ਕੇ ਬੈਠ ਕੇ ਕੌਫੀ ਪੀਣ ਦੀ ਬਜਾਏ ਅਸੀਂ ਟੇਕ ਅਵੇ ਲੈਣਾ ਪਸੰਦ ਕਰਦੇ ਹਾਂ ਜਾਂ ਆਪਣੀ ਗੱਡੀ ਵਿੱਚ ਜਾਂ ਕਿਤੇ ਸੱਜਣ ਨਾਲ ਗੱਲਾਂ ਪੀਤਾਂ ਕਰਦੇ ਤੁਰੇ ਜਾਂਦੇ ਫਿਰ ਅਸੀਂ ਉਹ ਡਸਟਬਿਨ ਵਿੱਚ ਡੱਬਾ ਆਪਣਾ ਸੁੱਟ ਕੇ ਅੱਗੇ ਨਿਕਲ ਜਾਂਦੇ ਹਾਂ ਨਾ ਅਸੀਂ ਉਸ ਦੁਕਾਨਦਾਰ ਨਾਲ ਪਿਆਲੀ ਪਾਈ ਨਾ ਅਸੀਂ ਉਸ ਕੱਪ ਨਾਲ ਪਿਆਲੀ ਪਾਈ ਨਾ ਅਸੀਂ ਉਸ ਥਾਂ ਨਾਲ ਅਸੀਂ ਆਪਣੀ ਮਸਤੀ 'ਚ ਰਹੇ ਫੋਨ ਵੇਖਿਆ ਗੱਲਾਂ ਕੀਤੀਆਂ ਅੱਗੇ ਚਲੇ ਗਏ ਪਾਣੀ ਦੀ ਬੋਟਲ ਲੈਂਦੇ ਹਾਂ ਬੈਗ ਲਿਫਾਫੇ ਲੈਂਦੇ ਹਾਂ ਘਰੋਂ ਬੈਗ ਲੈ ਕੇ ਸਾਂਭ ਕੇ ਰੱਖਣਾ ਬੈਗ ਬਣਾਉਣਾ ਉੱਤੇ ਕਢਾਈ ਕਰਨੀ ਉਹ ਝੋਲਾ ਪਾ ਕੇ ਜਾਣਾ ਉਹਨੂੰ ਪੇਂਟ ਕਰਨਾ ਉਹਨੂੰ ਸਾਂਭ ਕੇ ਰੱਖਣਾ ਸਾਡੀ ਹਰ ਪਾਸੇ ਹਰ ਚੀਜ਼ਾਂ ਨਾਲ ਇੱਕ ਥਰੋ ਅਵੇ ਚੀਜ਼ ਬਣ ਗਏ ਅਤੇ ਜੇ ਸਾਇੰਸ ਦੇ ਹਿਸਾਬ ਨਾਲ ਅਸੀਂ ਵੇਖੀਏ ਜੇ ਗਿਣਤੀ ਮਿਣਤੀ ਦੇ ਚੱਕਰਾਂ 'ਚ ਪਈਏ ਅਤੇ ਜਿੰਨਾ ਕੂੜਾ ਕਰਕਟ ਇੱਕ ਫੈਮਿਲੀ ਹੁਣ ਪੈਦਾ ਕਰਦੀ ਹੈ ਸ਼ਾਇਦ ਅੱਜ ਤੋਂ 30 ਸਾਲ 40 ਸਾਲ ਪਹਿਲਾਂ ਸ਼ਾਇਦ ਜਦੋਂ ਪਰਮਜੀਤ ਕੌਰ ਹੋ ਰਹੀ ਜਦੋਂ ਕਹਿੰਦੇ ਸੀ ਪੁਰਾਣੇ ਜ਼ਮਾਨੇ ਦੀ ਗੱਲ ਆ ਉਹਨਾਂ ਕੂੜਾ ਕਰਕਟ ਉਹ ਪੈਦਾ ਨਹੀਂ ਕਰਦੇ ਹੋਣਗੇ ਤੁਸੀਂ ਕਹਿ ਸਕਦੇ ਹੋ ਇਹ ਕੀ ਗੱਲਾਂ ਕਰ ਰਿਹਾ ਕਿੱਥੇ ਰਿਸ਼ਤਿਆਂ ਦੀ ਗੱਲ ਕਿੱਥੇ ਸਜਦਾ ਤਾਂ ਕੂੜੇ ਕਰਕਟ ਨਾਲ ਲੈ ਬੈਠੇ ਹਾਂ ਉਹ ਇਸ ਕਰਕੇ ਕਿ ਸਾਡੇ ਘਰ ਹੁਣ ਚੀਜ਼ਾਂ ਜ਼ਿਆਦਾ ਆਉਂਦੀਆਂ ਨੇ ਅਸੀਂ ਚੀਜ਼ਾਂ ਜ਼ਿਆਦਾ ਸੁੱਟਦੇ ਹਾਂ ਭਾਵੇਂ ਡੱਬਿਆਂ ਦੀ ਪੈਕੇਜਿੰਗ ਹੋਵੇ ਭਾਵੇਂ ਦੂਜੀਆਂ ਚੀਜ਼ਾਂ ਹੋਣ ਅਸੀਂ ਚੀਜ਼ਾਂ ਨਾਲ ਟੈਂਪਰੇਰੀ ਅਟੈਚਮੈਂਟ ਰੱਖਦੇ ਹਾਂ ਸਾਡੇ ਅੰਦਰ ਕੱਪੜਿਆਂ ਦੀਆਂ ਵਾਰਡਰੋਬਾਂ ਭਰੀਆਂ ਰਹਿਣਗੀਆਂ ਫਿਰ ਅਸੀਂ ਉਮਰ ਦੇ ਉਸ ਤਕਾਜ਼ੇ 'ਤੇ ਪਹੁੰਚ ਜਾਂਦੇ ਹਾਂ ਮੋਟੇ ਹੋ ਜਾਂਦੇ ਹਾਂ ਪਤਲੇ ਹੋ ਜਾਂਦੇ ਹਾਂ ਚੀਜ਼ਾਂ ਛੋਟੀਆਂ ਹੋ ਜਾਂਦੀਆਂ ਕੱਪੜੇ ਸੁੰਗੜ ਜਾਂਦੇ ਨੇ ਫਿਰ ਅਸੀਂ ਬਾਹਰ ਕੱਪੜੇ ਸੁੱਟਣ ਵਾਲੀਆਂ ਮਸ਼ੀਨਾਂ ਵੀ ਕੰਟੇਨਰ ਵੀ ਲੱਗੇ ਆ ਉੱਥੇ ਜਾ ਕੇ ਸੁੱਟ ਦਿੰਦੇ ਹਾਂ ਕੋਈ ਕਿਸੇ ਦੇ ਕੰਮ ਆ ਜਾਂਦਾ ਉਹ ਕਿੱਥੇ ਜਾਂਦਾ ਸਾਨੂੰ ਉਸ ਨਾਲ ਕੋਈ ਪਤਾ ਨਹੀਂ ਜੀ ਹਾਂ ਇਹੋ ਹਾਲ ਸਾਡਾ ਰਿਸ਼ਤਿਆਂ ਵਿੱਚ ਹੋ ਗਿਆ ਇਹੋ ਹਾਲ ਅਸੀਂ ਕਾਲਪੁਣੇ ਦੀ ਜ਼ਿੰਦਗੀ 'ਚ ਰਿਸ਼ਤੇ 'ਚ ਰੱਖਦੇ ਹਾਂ ਸ਼ਾਇਦ ਜਿਹੜੀ ਪਰਮਜੀਤ ਕੌਰ ਹੋਰੀ ਗੱਲ ਕਰਕੇ ਗਏ ਮੇਰੀਆਂ ਨਜ਼ਰਾਂ 'ਚ ਇਹ ਸਾਰਾ ਕੁਛ ਰਿਸ਼ਤਿਆਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਸਾਨੂੰ ਆਪਣਾ ਸਲੀਕਾ ਆਪਣਾ ਪਿਆਰ ਆਪਣੀਆਂ ਚੀਜ਼ਾਂ ਨੂੰ ਫਟਾਫਟ ਬਦਲਣ ਦੀ ਨੀਤੀ ਨੂੰ ਚੇਂਜ ਕਰਨ ਦੀ ਨੀਤੀ ਨੂੰ ਥੋੜ੍ਹਾ ਠਹਿਰਾਓ ਦੇਣਾ ਪਏਗਾ ਆਪਣੇ ਥੋੜ੍ਹੀ ਚੀਜ਼ਾਂ ਦੇ ਵਿੱਚ ਜ਼ਿਆਦਾ ਲੰਮਾ ਸਮਾਂ ਗੁਜ਼ਾਰਾ ਕਰਨ ਦੀ ਨੀਅਤ ਨੂੰ ਠਰੰਮੇ ਨੂੰ ਰੱਖ ਕੇ ਅੱਗੇ ਵਧਣ ਨਾਲ ਜ਼ਿੰਦਗੀ ਅੱਗੇ ਵਧਣ ਨਾਲ ਸ਼ਾਇਦ ਅਸੀਂ ਰਿਸ਼ਤਿਆਂ ਪ੍ਰਤੀ ਵੀ ਸੰਜੀਦਗੀ ਨਾਲ ਸੋਚਣ ਦੀ ਕੋਸ਼ਿਸ਼ ਕਰਾਂਗੇ। ਜ਼ਰੂਰੀ ਨਹੀਂ ਕਿ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਣਾ, ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਜੋ ਪਰਮਜੀਤ ਕਰੋੜੀ ਕਹਿ ਕੇ ਗਏ ਆ ਉਹਨਾਂ ਨਾਲ ਹੀ ਸਹਿਮਤ ਹੋਣਾ, ਪਰ ਇਹ ਇੱਕ ਨਜ਼ਰੀਆ ਹੈ, ਇੱਕ ਆਈਡੀਆ ਹੈ, ਇੱਕ ਵਿਚਾਰ ਹੈ, ਇੱਕ ਗੱਲ ਹੈ, ਗੱਲਾਂ 'ਚੋਂ ਇਸ ਗੱਲ ਨੂੰ ਵਿਚਾਰਨ ਦਾ ਇੱਕ ਤਰੀਕਾ ਹੈ। ਜੀ ਹਾਂ, ਇਹ ਕਹਾਣੀ ਨੂੰ ਅੱਗੇ ਵੱਧ ਕੇ ਵਧਾਉਣ ਦਾ ਇੱਕ ਤਰੀਕਾ ਹੈ ਜਿਹਦੇ ਵਿੱਚ ਅਸੀਂ ਅੱਗੇ ਗੱਲ ਕਰ ਸਕਦੇ ਹਾਂ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਗੱਲਾਂ 'ਚੋਂ ਗੱਲ, ਮੈਂ ਹਾਂ ਵਿੱਕੀ ਸਿੰਘ, ਅਤੇ ਇਹ ਰਿਸ਼ਤਿਆਂ ਦੀ ਇੱਕ ਤੰਦ ਨੂੰ ਹੋਰ ਅਗਲੀ ਲੜੀ ਵੱਲ ਵੀ ਲੈ ਕੇ ਜਾਵਾਂਗੇ। ਜਿਹੜੀ ਮਿਸਾਲ ਪਰਮਜੀਤ ਕੌਰ ਰਾਣਾ ਨੇ ਮਾਂ ਧੀ ਦੇ ਰਿਸ਼ਤੇ ਦੀ ਦਿੱਤੀ, ਉਹ ਵੀ ਬੜੀ ਇੱਕ ਖੂਬਸੂਰਤ ਮਿਸਾਲ ਸੀਗੀ। ਅਤੇ ਗੀਤ ਸੁਣਦੇ ਹਾਂ, ਗੀਤ ਦੇ ਨਾਲ ਨਾਲ ਫਿਰ ਅਸੀਂ ਅਗਲੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਗੀਤ ਚੜ੍ਹਦੀ ਕਲਾ ਦਾ ਹੈ, ਪਦਮ ਕੌਰ ਸਿੰਘ ਦਾ ਗੀਤ ਹੈ, ਅਤੇ ਹਰ ਮੈਦਾਨ ਫਤਿਹ ਕਰਨ ਦੀ ਉਹ ਗੱਲ ਕਰਦਾ, ਅਤੇ ਉਹ ਗੱਲ ਗੀਤ ਸੁਣ ਕੇ ਅੱਗੇ ਪ੍ਰੋਗਰਾਮ ਕਰਦੇ ਹਾਂ।
1: ਹਜ਼ਾਰ ਅਫਗਾਨਾਂ ਦੇ ਨਾਲ ਲੜਾਈ ਲੜ ਸਕਦੇ ਨੇ ਕੌਰ ਸਿੰਘ, ਅਤੇ ਇਹ ਇੰਟਰਨੈਸ਼ਨਲ ਬੋਕਸਰ ਤੇਰੇ ਲਈ ਕੀ ਚੀਜ਼ ਨੇ? ਤੂੰ ਇਹੋ ਜਿਹੀਆਂ ਵੀਹਾਂ ਨੂੰ ਹਰਾਏਗਾ ਕੌਰ ਸਿੰਘ, ਵੀਹਾਂ ਨੂੰ ਹਰਾਏਗਾ। ਸਵੇਰੇ 5 ਵਜੇ ਮੈਨੂੰ ਗਰਾਊਂਡ ਵਿੱਚ ਮਿਲ।

0: ਜ਼ਿੰਦਗੀ ਜਿਉਣ ਲਈ ਜ਼ਿੰਦਗੀ ਵਧੀਆ ਢੰਗ ਨਾਲ ਜਿਉਣ ਲਈ ਹੱਲਾਸ਼ੇਰੀ ਦਿੰਦਾ ਹੋਇਆ ਇਹ ਗੀਤ ਅਸੀਂ ਸੁਣਿਆ ਅਤੇ ਪ੍ਰੋਗਰਾਮਾਂ ਦੀ ਲੜੀ ਦੇ ਵਿੱਚ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਪਲੈਟੀ ਵੈਲੀ ਐਫ ਐਮ ਦੇ ਵਿੱਚ ਖਾਸ ਸੂਚਨਾਵਾਂ ਜਿਹੜੀਆਂ ਵਕਤ ਤੋਂ ਵਕਤ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਸਾਨੂੰ ਇੰਸਟਰਕਸ਼ਨ ਦਿੱਤੀ ਜਾਂਦੀ ਹੈ ਕਿ ਤੁਸੀਂ ਇਹ ਪ੍ਰੋਗਰਾਮ ਸਰਕਾਰ ਵੱਲੋਂ ਕੁਛ ਨੀਤੀਆਂ ਨੂੰ ਦੇਣੀਆਂ ਹੁੰਦੀਆਂ ਨੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਸਵਾਲ ਬਹੁਤ ਸਾਰੇ ਜਿਹੜੇ ਤੁਹਾਡੇ ਪ੍ਰੋਗਰਾਮ ਹੋ ਸਕਦੇ ਨੇ ਉਹ ਜ਼ਰੂਰੀ ਨਹੀਂ ਵੀ ਉਹੀ ਹੁਣ ਜੋ ਤੁਸੀਂ ਸਮਝ ਰਹੇ ਹੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਦੇ ਵਿੱਚ ਹੁੰਦੀਆਂ ਨੇ ਤਾਂ ਉਹ ਨੀਤੀਆਂ ਸਾਡਾ ਤੁਹਾਡੇ ਸਾਹਮਣੇ ਰੱਖਣਾ ਬੜਾ ਲਾਜ਼ਮੀ ਹੁੰਦਾ ਹੈ ਖਾਸ ਇੰਸਟਰਕਸ਼ਨ ਦੇ ਤੌਰ 'ਤੇ ਇਹਨਾਂ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਵੱਡੀ ਪੱਧਰ ਦੇ ਉੱਤੇ ਕਮਿਊਨਿਟੀ ਸੇਵਾਵਾਂ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਤੁਸੀਂ ਆਪਣੀਆਂ ਸਥਾਨਕ ਮਿਊਂਸੀਪਲ ਕੌਂਸਲਾਂ ਦੇ ਨਾਲ ਗੱਲ ਕਰਕੇ ਕਿਹੜੇ ਕਿਹੜੀਆਂ ਕਮਿਊਨਿਟੀ ਸਰਵਿਸਿਜ਼ ਲੈਣੀਆਂ ਨੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਤੁਸੀਂ ਸੁਣ ਰਹੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਮੈਂ ਹਾਂ ਵਿੱਕੀ ਸਿੰਘ ਗੱਲਾਂ 'ਚੋਂ ਗੱਲ ਇਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਰਿਸ਼ਤਿਆਂ ਬਾਰੇ ਬਹੁਤ ਖੂਬਸੂਰਤ ਗੱਲ ਪਰਮਜੀਤ ਕੌਰ ਹੋਰੀ ਕਰਕੇ ਗਏ ਸੀ ਦੂਜੀ ਗੱਲ ਉਹਨਾਂ ਨੇ ਰਿਸ਼ਤਿਆਂ ਦੀ ਇੱਕ ਮਾਂ ਧੀ ਦੇ ਇੱਕ ਸੁਨੇਹੇ ਦੀ ਮਿਸਾਲ ਦੇ ਤੌਰ 'ਤੇ ਦਿੱਤੀ ਕਿ ਰਿਸ਼ਤੇ ਕੱਚ ਵਰਗ ਦੋ ਗਲਾਸਾਂ ਵਰਗੇ ਹੁੰਦੇ ਨੇ ਜੋ ਆਪਸ 'ਚ ਜੇ ਨਹੀਂ ਮਿਲ ਸਕਦੇ ਤਾਂ ਇੱਕ ਧੀ ਆਪਣਾ ਘਰ ਬਾਰ ਛੱਡ ਕੇ ਆਪਣੇ ਪੇਕੇ ਘਰ ਜਾਂ ਆਪਣੇ ਮਾਂ ਨਾਲ ਸਲਾਹ ਕਰਦੀ ਹੈ ਮੇਰਾ ਜਿਹੜਾ ਮੰਨਣਾ ਸੀ ਇੱਥੇ ਪਹਿਲੀ ਗੱਲ ਕਿ ਸਾਡੇ ਵਿੱਚ ਜਿਹੜੀ ਅਸੀਂ ਥਰੋ ਇੱਕ ਸੋਸਾਇਟੀ ਦੇ ਵਿੱਚ ਬਿਲੀਵ ਕਰਦੇ ਹਾਂ ਉਹਦਾ ਕਾਰਨ ਸਾਡੀ ਮੌਜੂਦਾ ਜ਼ਿੰਦਗੀ ਦੇ ਵਿੱਚ ਸਾਡੀਆਂ ਜਿਹੜੀਆਂ ਨੌਕਰੀਆਂ ਨੇ ਸਾਡੇ ਵਪਾਰ ਨੇ ਸਾਡੇ ਟਰੈਵਲ ਨੇ ਜਿਹੜੇ ਅਸੀਂ ਆਉਣਾ ਜਾਣਾ ਇੰਨਾ ਹੋ ਗਿਆ ਕੋਈ ਜ਼ਮਾਨਾ ਹੁੰਦਾ ਸੀ ਕਿ ਅਸੀਂ ਪਿੰਡਾਂ 'ਚੋਂ ਸ਼ਹਿਰ ਤੱਕ ਜਾਂ ਬੜੀ ਮੁਸ਼ਕਲ ਨਾਲ ਜਾਂਦੇ ਸੀ ਅਤੇ ਪਿੰਡ ਤੋਂ ਸ਼ਹਿਰ ਜਾਣਾ ਹੀ ਅਸੀਂ ਬੜੀ ਵੱਡੀ ਸਫਲਤਾ ਸਮਝਦੇ ਸੀ ਅੱਜ ਪੰਜਾਬ ਦਾ ਜੇ ਮੈਂ ਕਹਿ ਲਾਂ ਵੱਧਿਓ ਵੱਧ ਪੰਜਾਬ ਤਾਂ ਬਾਹਰ ਬੈਠਾ ਆ ਜਿਹੜੇ ਬਾਕੀ ਨਹੀਂ ਗਏ ਉਹਨਾਂ ਦੇ ਅੱਧੇ ਪਰਿਵਾਰ ਯਾਰ ਦੋਸਤ ਰਿਸ਼ਤੇਦਾਰ ਸਾਰੇ ਬਾਹਰ ਬੈਠੇ ਨੇ ਉਹਨਾਂ ਵਿੱਚ ਟਰੈਵਲ ਕਰਨਾ ਆਉਣਾ ਜਾਣਾ ਆਵਾਜਾਈ ਵਿੱਚ ਅਸੀਂ ਕਿੰਨਾ ਵਕਤ ਬਤੀਤ ਕਰਦੇ ਹਾਂ ਸਾਡੇ ਪਿੱਛੇ ਰਿਸ਼ਤੇ ਟੁੱਟ ਜਾਂਦੇ ਨੇ ਸਾਡੇ ਸਾਕ ਸੰਬੰਧੀ ਮੁੱਕ ਜਾਂਦੇ ਨੇ ਸਾਡੇ ਮਾਵਾਂ ਭੈਣਾਂ ਬੱਚਿਆਂ ਦੇ ਉਹ ਬਚਪਨ ਘਿਰ ਜਾਂਦੇ ਨੇ ਇਹ ਪਰਦੇਸੀ ਮਨ ਹੀ ਜਾਣਦੇ ਨੇ ਕਿ ਰਿਸ਼ਤੇ ਕਿੱਦਾਂ ਅਤੇ ਕਿਵੇਂ ਬਣਦੇ ਨੇ ਪਰ ਇਹਦੇ ਵਿੱਚ ਇੱਕ ਜ਼ਿੰਦਗੀ ਦੀ ਵੱਡੀ ਅਤੇ ਕੌੜੀ ਸੱਚਾਈ ਮੈਨੂੰ ਨਜ਼ਰ ਆਉਂਦੀ ਆ ਉਹ ਇਹ ਹੀ ਆ ਕਿ ਇਹਨਾਂ ਰਿਸ਼ਤਿਆਂ ਦੇ ਵਿੱਚ ਸਾਡਾ ਫਿਰ ਨਵੇਂ ਰਿਸ਼ਤੇ ਬਣਨੇ ਵੀ ਤੈਅ ਹੋ ਜਾਂਦੇ ਨੇ ਮਨੁੱਖ ਇੱਕ ਸੋਸ਼ਲ ਪ੍ਰਾਣੀ ਹੈ ਜੇ ਉਹ ਪੁਰਾਣੇ ਰਿਸ਼ਤੇ ਟੁੱਟਦੇ ਨੇ ਤਾਂ ਨਵੇਂ ਰਿਸ਼ਤੇ ਬਣਦੇ ਵੀ ਨੇ ਰਿਸ਼ਤਿਆਂ ਦੀ ਇਸ ਤਰੇੜ ਆਉਣ ਦੀ ਜਿਹੜੀ ਕਾਰਨ ਜਿਹੜੀ ਪਰਮਜੀਤ ਕੌਰ ਹੋਰੀ ਜ਼ਿਕਰ ਕਰਦੇ ਨੇ ਜੋ ਮੈਨੂੰ ਲੱਗ ਰਿਹਾ ਕਿ ਅਸੀਂ ਕੋਈ ਮਸਲੇ ਦਾ ਕੋਈ ਤਜ਼ਰਬੇਕਾਰ ਹੱਲ ਤਾਂ ਨਹੀਂ ਕੱਢਦੇ ਪਰ ਇੰਨੀ ਕੁ ਗੱਲ ਸਮਝ ਨਾਲ ਵਿਚਾਰ ਜ਼ਰੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਾਡੀ ਮੌਜੂਦਾ ਜ਼ਿੰਦਗੀ ਦਾ ਇੱਕ ਅਨਿੱਖੜਵਾ ਅੰਗ ਬਣ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰਵਾਸ ਦੇ ਉੱਤੇ ਅਸੀਂ ਕੁਛ ਗੱਲਾਂ ਕੀਤੀਆਂ ਕੁਛ ਸੱਜਣਾਂ ਨੂੰ ਮਿਲੇ ਅਤੇ ਉਹਦੇ ਵਿੱਚ ਇੱਕ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਸੀ ਕਿ ਸਾਡੀ ਬਦਲਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਅਹਿਮ ਪਹਿਲੂ ਜੋ ਅਜੋਕੇ ਯੁੱਗ ਵਿੱਚ ਹੈ ਉਹ ਬਣਦਾ ਖਤਮ ਹੁੰਦਾ ਨਵਾਂ ਬਣਦਾ ਉਹ ਸਾਡਾ ਪਰਿਵਾਰ ਹੈ ਫੈਮਿਲੀ ਐਜ਼ ਅ ਯੂਨਿਟ ਹੈ ਅਤੇ ਪਰਿਵਾਰਾਂ ਵਿੱਚ ਇੱਕ ਦੂਜੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਨ ਦੀ ਜਿਹੜੀ ਰਵਾਇਤ ਹੈ ਜਿੰਨਾ ਚਿਰ ਉਹ ਕਾਇਮ ਹੈ ਉਹ ਸਾਂਝਾਂ ਦੀ ਰਵਾਇਤ ਕਾਇਮ ਹੈ ਉਹ ਨਿੱਠ ਕੇ ਬੈਠ ਕੇ ਕੰਮ ਕਰਨ ਦੀ ਰਵਾਇਤ ਕਾਇਮ ਹੈ ਅਤੇ ਸ਼ਾਇਦ ਕੰਮ ਕਾਜ ਉਸ ਹਿਸਾਬ ਨਾਲ ਵਧੀਆ ਢੰਗ ਤਰੀਕੇ ਨਾਲ ਅੱਗੇ ਹੁੰਦੇ ਰਹਿਣਗੇ ਜਿਹੜੀ ਮਿਸਾਲ ਪਰਮਜੀਤ ਕੌਰ ਹੋਰ ਨੇ ਦਿੱਤੀ ਕਿ ਮਾਂ ਨੇ ਅੰਦਰੋਂ ਦੋ ਸਿਰਾਣੇ ਲਿਆਂਦੇ ਸਿਰਾਣੇ ਦੇ ਗਲਾਫ ਲਿਆਂਦੇ ਜਾਂ ਰਜਾਈ ਦੇ ਵਿੱਚ ਉਹ ਤਹਿਾਂ ਲਾ ਕੇ ਪ੍ਰੈਸ ਕਰਕੇ ਉਹਨੂੰ ਇੱਕ ਛੋਟੇ ਲਿਫਾਫੇ ਵਿੱਚ ਪਾ ਦਿੱਤਾ ਤਾਂ ਮੈਨੂੰ ਲੱਗਾ ਸੀ ਵੀ ਉੱਥੇ ਕਹਿਣਾ ਵੀ ਉਹ ਜੇ ਉਹਦੇ ਅੰਦਰ ਵੈਕਿਊਮ ਕੱਢ ਲਿਆ ਜਾਏ ਜੇ ਉਹਦੇ ਅੰਦਰ ਹਵਾ ਕੱਢ ਲਈ ਜਾਏ ਤਾਂ ਸ਼ਾਇਦ ਹੋਰ ਇਕੱਠਾ ਹੋ ਕੇ ਸੁੰਗੜ ਕੇ ਅੰਦਰ ਪੈ ਜਾਵੇ ਇਹੋ ਸਵਾਲ ਇਹੋ ਨੀਤੀ ਸਾਡੇ ਆਪਣੇ ਰਿਸ਼ਤਿਆਂ ਵਿੱਚ ਵੀ ਆਉਂਦੀ ਹੈ ਇਹੋ ਗੱਲਬਾਤ ਸਾਡੇ ਆਪਸੀ ਸੰਬੰਧਾਂ ਵਿੱਚ ਵੀ ਆਉਂਦੀ ਹੈ ਪਰ ਇੱਥੇ ਨਜ਼ਰੀਆ ਇੱਥੇ ਰੁਕ ਜਾਂਦਾ ਆ ਕਿ ਅਸੀਂ ਜ਼ਿੰਦਗੀ ਦੀ ਤੰਦ ਉਹ ਪੰਪ ਕਿੰਨੇ ਬਣਨਾ ਹੈ ਉਹ ਵੈਕਿਊਮ ਕਿੱਥੋਂ ਲਿਆਉਣਾ ਹੈ ਉਹ ਹਵਾ ਕਿਹੜੀ ਕੱਢਣੀ ਹੈ ਅਤੇ ਅਸੀਂ ਕਿਹਦੇ ਨਾਲ ਬਹਿ ਕੇ ਕੰਮ ਕਰਨਾ ਇਹਦੇ ਲਈ ਸਿਆਣਿਆਂ ਨੇ ਕਿਹਾ ਕਿ ਫੋਨ ਚੱਕੋ ਨੰਬਰ ਵੀ ਹੈਗਾ ਆ 0468-277-88-6 ਦੇ ਉੱਤੇ ਤੁਸੀਂ ਸੁਨੇਹਾ ਲਾ ਦਿਓ, ਸਾਡੇ ਨਾਲ ਗੱਲ ਕਰ ਸਕਦੇ ਹਾਂ, ਸਟੂਡੀਓ ਲਾਈਨ 'ਚ ਗੱਲ ਕਰ ਸਕਦੇ ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਗੱਲਾਂ ਕਰ ਸਕਦੇ ਹੋ, ਜਾਂ ਆਪਣੇ ਆਲੇ ਦੁਆਲੇ ਬੈਠੇ ਲੋਕਾਂ ਨਾਲ ਗੱਲਾਂ ਕਰ ਸਕਦੇ ਹੋ, ਅਜੋਕੇ ਯੁੱਗ ਵਿੱਚ ਫੋਨਾਂ 'ਤੇ ਗੱਲਾਂ ਕਰ ਸਕਦੇ ਹੋ, ਪਰ ਉਹ ਗੱਲਾਂ ਖਾਸ ਉਹਨਾਂ ਰਿਸ਼ਤਿਆਂ ਬਾਰੇ ਹੋਣ, ਗੱਲਾਂ ਖਾਸ ਉਹਨਾਂ ਦੇ ਮੌਕੇ ਮਾਹੌਲ ਬਾਰੇ ਹੋਣ, ਤਾਂ ਜ਼ਿਆਦਾ ਵਧੀਆ ਨੇ। ਰਿਸ਼ਤੇ ਅਜੋਕੇ ਯੁੱਗ ਵਿੱਚ ਬਹੁਤ ਸੰਜੀਦਾ ਨੇ, ਅਤੇ ਇਸੇ ਕਰਕੇ ਸਾਡੇ ਆਲੇ ਦੁਆਲੇ ਜੋ ਸਾਹਿਤ ਹੈ, ਕਹਾਣੀਆਂ ਆ, ਸਾਡਾ ਆਰਟ ਹੈ, ਸਾਡਾ ਸਿਨੇਮਾ ਆ, ਉਹ ਵੀ ਹੌਲੀ ਹੌਲੀ ਬਦਲਦਾ ਨਜ਼ਰ ਆ ਰਿਹਾ। ਮੈਂ ਇਹਨਾਂ ਦਿਨਾਂ ਦੇ ਵਿੱਚ ਖਾਸ ਗੱਲ ਤੁਹਾਡੀ ਜਿਹੜੀ ਉਹ ਫਿਲਮ 40 ਦਿਨ ਨਾਲ ਵੀ ਕਰਨੀ ਹੈ, ਅਤੇ ਉਹ ਫਿਲਮ ਅਗਲੇ ਕੁਛ ਮਿੰਟਾਂ ਦੇ ਵਿੱਚ ਉਸ ਗੀਤ ਤੋਂ ਬਾਅਦ ਅਸੀਂ ਉਸ ਫਿਲਮ ਬਾਰੇ ਜ਼ਿਕਰ ਕਰਾਂਗੇ। ਰਿਸ਼ਤਿਆਂ ਦੀ ਇਹਨਾਂ ਤੰਦਾਂ ਨੂੰ ਜੋੜਦੇ ਹੋਏ ਅਸੀਂ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵਿੱਚ ਦਾਖਲ ਹੋ ਗਏ ਹਾਂ। ਇੱਕ ਬੜਾ ਜਜ਼ਬਾਤੀ ਗੀਤ ਜੋ ਅਕਸਰ ਮੇਰੇ ਦਿਲ ਨੂੰ ਬਹੁਤ ਟੁੰਬਦਾ ਆ, ਅਤੇ ਉਹ ਜਜ਼ਬਾਤੀ ਇਸ ਕਰਕੇ ਆ ਕਿ ਪ੍ਰਦੇਸੀ ਮਨਾਂ ਦੇ ਵਿੱਚ ਹੋਰ ਵੀ ਟੁੰਬਦਾ ਆ, ਅਤੇ ਰਿਸ਼ਤਿਆਂ ਦੀ ਗਹਿਰੀ ਰੂਪ, ਗਹਿਰੀ ਪਛਾਣ ਇੱਥੇ ਤੁਹਾਨੂੰ ਨਜ਼ਰ
1: ਆਏਗੀ।
0: ਛੱਲਾ ਬਾਈ ਰਾਜ ਗਰੇਵਾਲ।

ਤੱਕ ਦੀ ਸਭ ਤੋਂ ਵੱਡੀ ਖਬਰ ਜਿਸ ਤੇ ਸਭ ਦੀ ਨਜ਼ਰ ਸੀ ਕਿ ਜਗਮੀਤ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਵਿੱਚ ਜਿੱਤਦਾ ਹੈ ਕਿ ਨਹੀਂ ਤੇ ਬੀਤੀ ਸ਼ਾਮ ਮੈਲਬੌਨ ਦੀ ਡਾਕਟਰਾਂ ਦੀ ਟੀਮ ਨੇ ਜਗਮੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ

0: ਛੱਲਿਆਂ ਨੇ ਵਾਪਸ ਨਹੀਂ ਮੁੜਨਾ ਛੱਲੇ ਇਸੇ ਧਰਤੀ ਤੇ ਰਹਿਣਗੇ ਸੰਜੀਦਾ ਕਹਾਣੀ ਸੰਜੀਦਾ ਖਿਆਲ ਇਹਨਾਂ ਦਿਨਾਂ ਦੇ ਵਿੱਚ ਸਾਡੇ ਆਲੇ ਦੁਆਲੇ ਬਹੁਤ ਘੁੰਮ ਰਹੇ ਨੇ ਮਨੁੱਖ ਜਿਉਂ ਜਿਉਂ ਤਰੱਕੀ ਕਰਦਾ ਹੈ ਜਿਉਂ ਜਿਉਂ ਵੱਡੇ ਸ਼ਹਿਰਾਂ 'ਚ ਅਸੀਂ ਜਾਂਦੇ ਹਾਂ ਇਹ ਸ਼ਹਿਰਾਂ ਦੀਆਂ ਉੱਚੀਆਂ ਇਮਾਰਤਾਂ ਬਿਲਡਿੰਗਾਂ ਤਰੱਕੀ ਦੀਆਂ ਨਿਸ਼ਾਨੀਆਂ ਨੇ ਪਰ ਨਾਲੋਂ ਨਾਲ ਅਸੀਂ ਆਪਸ 'ਚ ਗੁਆਚਦੇ ਜਾਂਦੇ ਹਾਂ ਸਾਡਾ ਜਿਉਣਾ ਔਖਾ ਹੋਇਆ ਜਾਂਦਾ ਹੈ ਇਸੇ ਤਰ੍ਹਾਂ ਦੀ ਕਹਾਣੀ 40 ਦਿਨ ਬਹੁਤ ਮਕਬੂਲ ਹੋਈ ਨਾਵਲ 40 ਦਿਨ ਗੁਰਪ੍ਰੀਤ ਧੁੱਗਾ ਹੋਰਾਂ ਨੇ ਜੋ ਪੇਸ਼ੇ ਵਜੋਂ ਡਾਕਟਰ ਨੇ ਡਾਕਟਰ ਗੁਰਪ੍ਰੀਤ ਜੇ ਧੁੱਗਾ ਕਹਾਂ ਤਾਂ ਗਲਤ ਨਹੀਂ ਹੋਵੇਗਾ ਉਹਨਾਂ ਨੇ ਲਿਖਿਆ ਉਹ ਨਾਲ ਹੀ ਨਾਵਲ ਜਿਸ ਨੂੰ ਦਸਤਾਵੇਜ਼ ਜ਼ਿੰਦਗੀ ਵੀ ਕਿਹਾ ਜਾਂਦਾ ਹੈ ਅਤੇ ਪੰਜਾਬੀ ਸਾਹਿਤ ਦੇ ਵਿੱਚ ਜਿੱਥੇ ਯਥਾਰਥ ਅਤੇ ਮਨੋਵਿਗਿਆਨਕ ਅਤੇ ਅਧਿਆਤਮਕ ਗੱਲਾਂ ਦਾ ਆਪਣਾ ਇੱਕ ਪੱਖ ਹੈ ਇਹ ਨਾਵਲ ਬਿਲਕੁਲ ਵੱਖਰੇ ਤਰੀਕੇ ਨਾਲ ਇੱਕ ਲਿਖ ਕਿਸਮ ਦੀ ਕਹਾਣੀ ਕਰਦਾ ਹੈ ਨਾਵਲ ਦੀ ਗੱਲ ਅੱਜ ਕੱਲ੍ਹ ਇਸ ਕਰਕੇ ਵੀ ਹੋ ਰਹੀ ਹੈ ਕਿ ਇਸ ਨਾਵਲ ਦੇ ਅਸੀਂ ਕੁਛ ਚੈਪਟਰ ਕੁਛ ਪਾਠ ਇੱਕ ਦਿਨ ਦੀ ਕਹਾਣੀ ਅਸੀਂ ਇੱਥੇ ਪੜ੍ਹਨੀ ਸ਼ੁਰੂ ਕੀਤੀ ਖਾਸ ਤੌਰ 'ਤੇ ਮੈਂ ਗੱਲ ਅੱਜ ਉਸ ਕਹਾਣੀ ਦੀ ਨਾ ਹੋ ਕੇ ਉਸ ਕਹਾਣੀ ਵਿਚਲੇ ਕੁਛ ਪਾਤਰਾਂ ਦੀ ਗੱਲ ਕਰੂੰਗਾ ਉਸ ਕਹਾਣੀ ਵਿਚਲੀਆਂ ਕੁਛ ਗੱਲਾਂ ਜਿਹਦਾ ਸੰਬੰਧ ਇਸ ਕਰਕੇ ਹੈ ਕਿ ਇੱਥੇ ਇਸ ਨਾਵਲ 'ਤੇ ਇੱਕ ਫਿਲਮ ਬਣ ਰਹੀ ਹੈ ਜਿਹਦਾ ਨਾਂ ਵੀ 40 ਦਿਨ ਰੱਖਿਆ ਹੈ ਸੋ 40 ਦਿਨ ਇਸ ਫਿਲਮ ਦੇ ਵਿੱਚ ਕੀ ਕੁਝ ਹੋਵੇਗਾ ਕੀ ਕਹਾਣੀਆਂ ਹੋਵੇਗਾ ਉਸ ਦੀ ਗੱਲ ਵੀ ਕਰਾਂਗੇ ਤੁਸੀਂ ਇਹ ਆਵਾਜ਼ ਸੁਣ ਸਕਦੇ ਹੋ ਪਛਾਣ ਸਕਦੇ ਹੋ ਫਿਰ ਤੁਹਾਨੂੰ ਲੱਗੇਗਾ ਕਿ ਫਿਲਮ 'ਚ ਕਿਸ ਦਾ ਜ਼ਿਕਰ ਹੋਵੇਗਾ
1: ਕੁਝ ਵੀ ਅਚਾਨਕ ਨਹੀਂ ਹੁੰਦਾ ਸਾਨੂੰ ਸਮਝਣ ਵਿੱਚ ਹੀ ਦੇਰ ਹੁੰਦੀ ਹੈ ਨਾ ਸੁੱਖ ਰਹਿੰਦਾ ਨਾ ਦੁੱਖ ਰਹਿੰਦਾ ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ
0: ਜੀ ਹਾਂ ਤੁਸੀਂ ਸੁਣਿਆ ਔਰ ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਕੁਝ ਵੀ ਸਥਿਰ ਨਹੀਂ ਹੁੰਦਾ ਆਵਾਜ਼ ਸੀਗੀ ਸਾਡੇ ਹਰਮਨ ਪਿਆਰੇ ਹਰਮਨ ਮਹਿਬੂਬ ਕਲਾਕਾਰ ਗੁਰਪ੍ਰੀਤ ਘੁੱਗੀ ਦੀ ਗੁਰਪ੍ਰੀਤ ਘੁੱਗੀ ਹੁਰੀ ਇਸ ਫਿਲਮ ਦੇ ਵਿੱਚ ਇੱਕ ਖਾਸ ਕਿਸਮ ਦਾ ਰੋਲ ਨਿਭਾ ਰਹੇ ਨੇ ਖਾਸ ਕਿਸਮ ਦਾ ਇਸ ਕਰਕੇ ਕਿ ਮੈਂ ਥੋੜ੍ਹਾ ਜਿਹਾ ਜ਼ਿਕਰ ਇਹਨਾਂ ਦੀ ਇਸ ਦੀ ਕਹਾਣੀ ਬਾਰੇ ਵੀ ਤਾਂ ਕਰਦਾ ਹਾਂ ਇਸ ਨਾਵਲ ਦੀ ਕਹਾਣੀ ਇੱਕ ਅੱਲੜ ਉਮਰ ਦੇ ਮੁੰਡੇ ਦੁਆਲੇ ਘੁੰਮਦੀ ਹੈ ਜਿਸ ਦਾ ਪਿਤਾ ਗੁੰਮ ਹੋ ਚੁੱਕਾ ਹੈ ਆਪਣੇ ਪਿਤਾ ਦੀ ਭਾਲ ਵਿੱਚ ਉਹ ਮੁੰਡਾ ਉਹ ਲੜਕਾ ਇੱਕ ਫਕੀਰ ਘਰੋਂ ਨਿਕਲ ਪੈਂਦਾ ਹੈ ਸਾਰਾ ਕੁਝ ਛੱਡ ਕੇ ਜਿਹੜੀ ਗੱਲ ਅਸੀਂ ਮੋਹ ਦੀਆਂ ਤੰਦਾਂ ਤੋੜਨ ਦੀ ਗੱਲ ਕਰ ਰਹੇ ਹਾਂ ਸਾਰਾ ਕੁਝ ਤੋੜ ਕੇ ਉੱਥੋਂ ਤੁਰ ਪੈਂਦਾ ਹੈ ਪਰ ਉਹ ਅੰਦਰੋਂ ਉਸੇ ਖਿਆਲਾਂ ਦੇ ਵਿੱਚ ਦੱਬਿਆ ਘੁੱਟਿਆ ਫਿਰ ਵੀ ਇੱਧਰ ਉੱਧਰ ਤੁਰਨ ਦੀ ਗੱਲ ਕਰਦਾ ਹੈ ਅਤੇ ਰਸਤੇ ਵਿੱਚ ਉਸਨੂੰ ਇੱਕ ਸੂਫੀ ਫਕੀਰ ਮਿਲਦਾ ਹੈ ਇਹ 40 ਦਿਨ ਉਹ ਸੂਫੀ ਫਕੀਰ ਨਾਲ ਸਫ਼ਰ 'ਤੇ ਰਹਿੰਦਾ ਹੈ ਇਸ ਸਫ਼ਰ ਦੌਰਾਨ ਉਹਦੇ ਵਿੱਚ ਵੱਖ ਵੱਖ ਗੱਲਾਂ ਇਤਿਹਾਸ ਮਨੁੱਖੀ ਵਿਵਹਾਰ ਕੁਦਰਤ ਰਿਹਾਸ ਨੂੰ ਬਹੁਤ ਨੇੜਿਓਂ ਵੇਖਦਾ ਹੈ ਅਤੇ ਪਿਤਾ ਦੀ ਬਾਹਰੀ ਖੋਜ ਦੇ ਨਾਲ ਨਾਲ ਉਹਦੇ ਅੰਦਰ ਅੰਦਰੂਨੀ ਖੋਜ ਅਤੇ ਰੱਬੀ ਰੰਗ ਵਿੱਚ ਰੱਗੇ ਜਾਣ ਦਾ ਸਬੱਬ ਬਣਦਾ ਹੈ ਇਸ ਤੋਂ ਇਲਾਵਾ ਇਸ ਨਾਵਲ ਦੇ ਵਿੱਚ 40 ਦਿਨ ਦਾ ਮਹੱਤਵ ਜੋ ਸਾਡੇ ਸਮਾਜ ਦੇ ਵਿੱਚ ਵੈਸੇ ਬਹੁਤ ਜ਼ਿਆਦਾ ਆ 40 ਦਿਨ ਨੂੰ ਅਸੀਂ 40 ਕੱਟਣਾ ਹੈ 40 ਦਿਨ ਵਰਤ ਰੱਖਣਾ ਹੈ 40 ਦਿਨ ਖਾਸ ਪਾਠ ਕਰਨਾ ਹੈ ਸੋ ਵੱਖ ਵੱਖ ਧਰਮਾਂ ਅਨੁਸਾਰ ਆਪਣੀ ਮਾਨਸਿਕ ਸ਼ੁੱਧੀ ਦੇ ਲਈ ਅਸੀਂ ਆਪਣੀ ਮੈਚਿਓਰਿਟੀ ਦੇ ਲਈ ਅਸੀਂ ਇੱਕ ਵੱਡੇ ਬਦਲਾਅ ਦਾ ਪ੍ਰਤੀਕ ਮੰਨਦੇ ਹਾਂ ਸੋ 40 ਦਿਨ ਉਹ ਬਾਹਰੀ ਦੁਨੀਆ ਤੋਂ ਅਲੱਗ ਹੋ ਕੇ ਉਹਨਾਂ ਗੱਲਾਂ ਵਗੈਰਾ ਦੀ ਜਿਹੜੀ ਇੱਕ ਸਾਈਕੋਲੋਜੀਕਲ ਸਪੇਸ ਹੈ ਉਸ ਵਿੱਚ ਪੰਜਾਬੀ ਫਿਲਮ ਜਾਵੇਗੀ ਅਤੇ ਇਸ ਤਰ੍ਹਾਂ ਦੀ ਪੰਜਾਬੀ ਫਿਲਮ ਦਾ ਬਣਨਾ ਇਸ ਤਰ੍ਹਾਂ ਦੇ ਨਾਵਲ ਦੀ ਮਕਬੂਲੀਅਤ ਤੋਂ ਬਾਅਦ ਫਿਲਮ ਦਾ ਬਣਨਾ ਮੈਂ ਸਮਝਦਾ ਸਾਡੇ ਲਈ ਇੱਕ ਚੰਗੇ ਸਗਨ ਦੀ ਗੱਲ ਆ ਅਤੇ 19 ਜੂਨ ਨੂੰ ਇਹ ਫਿਲਮ ਇੱਥੇ ਰਿਲੀਜ਼ ਹੋਣੀ ਹੈ ਅਤੇ ਆਪਾਂ ਇਸ ਫਿਲਮ ਦੇ ਵਿੱਚ ਬਹਿ ਕੇ ਨਾ ਕਿ ਫਿਲਮ ਵੇਖੀਏ ਫਿਲਮ ਵਿਚਾਰੀਏ ਗੱਲਾਂ ਕਰੀਏ ਫਿਲਮ ਦੇ ਉਸ ਸੰਬੰਧ ਵਿੱਚ ਹੋ ਰਹੇ ਵਰਤਾਰਿਆਂ ਨੂੰ ਵੇਖੀਏ 40 ਦਿਨ ਫਿਲਮ ਦੀ ਜਿਹੜੀ ਕੁਛ ਪ੍ਰਮੁੱਖ ਅਦਾਕਾਰ ਸਨ ਜਿਹਦੇ ਵਿੱਚ ਉਸ ਸੂਫੀ ਫਕੀਰ ਦਾ ਰੋਲ ਕਰ ਰਹੇ ਨੇ ਉਹ ਇੱਕ ਸ਼ਾਇਰਨੁਮਾ ਦੇਬੀ ਮਕਸੂਦਪੁਰੀ ਸਾਡੇ ਸ਼ਾਇਰ ਨੇ ਅਤੇ ਉਸ ਲੜਕੇ ਦਾ ਜੋ ਲੜਕਾ ਆਪਣੀ ਜ਼ਿੰਦਗੀ ਦੀ ਭਾਲ ਵਿੱਚ ਘਰੋਂ ਨਿਕਲਦਾ ਆ ਆਪਣੇ ਪਿਓ ਦੀ ਭਾਲ ਵਿੱਚ ਘਰੋਂ ਨਿਕਲਦਾ ਆ ਉਹ ਸੁਖਨ ਵੜੈਚ ਜੋ ਕਿ ਗੁਰਪ੍ਰੀਤ ਘੁੱਗੀ ਹੋਣਾ ਦਾ ਬੇਟਾ ਆਪਣੀ ਪਹਿਲੀ ਫਿਲਮ ਲੈ ਕੇ ਆ ਰਿਹਾ ਉਹਦੇ ਫਿਲਮ ਨਾਲ ਗੱਲਾਂ ਕਰਦੇ ਹੋਏ ਉਹਨੇ ਦੱਸਿਆ ਕਿ ਉਹ ਜ਼ਿੰਦਗੀ ਵਿੱਚ ਬਹੁਤ ਸੰਜੀਦਾ ਆ, ਉਹ ਸੰਜੀਦਾ ਗੱਲਬਾਤ ਕਰਨੀ ਚਾਹੁੰਦਾ ਆ, ਸੰਜੀਦਾ ਪਾਤਰ ਕਰਨਾ ਚਾਹੁੰਦਾ ਆ, ਫਿਲਮ ਡਾਇਰੈਕਸ਼ਨ ਅਤੇ ਟੈਕਨੀਕ ਵਿੱਚ ਉਹ ਮਾਹਿਰ ਹੈ, ਅਤੇ ਆਪਣੀ ਪਹਿਲੀ ਡੈਬੂ ਐਜ਼ ਏ ਹੀਰੋ ਉਹ ਸਾਡੇ ਸਾਹਮਣੇ ਹੋਵੇਗਾ, ਇਹ ਵੀ ਸਾਡੀ ਖੁਸ਼ੀ ਦੀ ਗੱਲ ਹੈ। ਫਿਲਮ ਦੇ ਵਿੱਚ ਖਾਸ ਥੀਮ ਨੇ, ਕਹਾਣੀ ਇਹਦੇ 'ਚ ਹੋਰ ਦਿਲਚਸਪ ਗੱਲ ਆ ਕਿ ਗੁਰਪ੍ਰੀਤ ਧੁੱਗਾ ਹੋਰਾਂ ਨੇ ਜਿਨ੍ਹਾਂ ਨੇ ਇਹ ਨਾਵਲ ਲਿਖਿਆ ਉਹਨਾਂ ਨੇ ਇਹ ਫਿਲਮ ਦੀ ਸਕ੍ਰਿਪਟ ਲਿਖੀ, ਉਹਨਾਂ ਨੇ ਹੀ ਆਪਣੀ ਟੀਮ ਬਣਾ ਕੇ ਫਿਲਮ ਦੀ ਪ੍ਰੋਡਕਸ਼ਨ ਕਰ ਰਹੇ ਨੇ। ਫਿਲਮ ਪੂਰੀ ਦੁਨੀਆ ਦੇ ਵਿੱਚ, ਇੱਥੋਂ ਤੱਕ ਕਿ ਹਾਲੀਵੁੱਡ ਦੇ ਵਿੱਚ ਵੀ ਜਾ ਕੇ ਆਪਣਾ ਇੱਕ ਸ਼ੋਅ, ਇੱਕ ਸਪੈਸ਼ਲ ਸਕਰੀਨਿੰਗ ਉੱਥੋਂ ਦੇ ਲੋਕਾਂ ਲਈ ਕੀਤੀ ਹੈ। ਅਤੇ ਫਿਲਮ ਆਸ ਕੀਤੀ ਜਾਂਦੀ ਹੈ ਕਿ ਪੰਜਾਬੀ ਫਿਲਮਾਂ ਦੇ ਲਈ ਇੱਕ ਨਵੀਂ ਲੀਹ ਪਾਉਣ ਦੀ ਕੋਸ਼ਿਸ਼ ਕਰੇਗੀ। ਨਾਵਲਕਾਰ ਉਸ ਕਹਾਣੀ ਵਿੱਚ ਦੱਸਦਾ ਆ ਕਿ ਜਿਹੜਾ ਸਾਡੀ ਲੁਕਣ ਮੀਟੀ ਹੈ ਨਾ, ਇਹ ਹੀ ਜ਼ਿੰਦਗੀ ਦਾ ਅਸਲ ਸੱਚ ਹੈ। ਉਹਦਾ ਪਿਤਾ ਉਸ ਲੜਕੇ ਤੋਂ ਲੁਕਿਆ ਹੋਇਆ ਹੈ, ਅਤੇ ਉਵੇਂ ਹੀ ਪਰਮਾਤਮਾ ਉਸ ਇਨਸਾਨ ਦੇ ਅੰਦਰ ਲੁਕਿਆ ਹੋਇਆ ਜਿਸ ਨੂੰ ਲੱਭਣ ਦੀ ਤਾਂਘ ਹਰ ਰੂਹ ਵਿੱਚ ਹੈ। ਫਕੀਰ ਜਿਹੜਾ ਉਹਦੇ ਨਾਲ ਨੌਲੇਜ ਔਰ ਗਿਆਨ ਦੀਆਂ ਗੱਲਾਂ ਕਰਦਾ ਹੈ, ਉਹ ਗਿਆਨ ਦਾ ਪ੍ਰਤੀਕ ਹੈ, ਅਤੇ ਪਦਾਰਥ ਮੋਹ ਮਾਇਆ ਦੀ ਤਿਆਗ ਦੀ ਗੱਲ ਕਰਦਾ ਕਹਾਣੀ ਉਹਦੇ ਨਾਲ ਤੁਰਦਾ ਹੈ। ਉਹ ਇਹ ਵੀ ਦੱਸਦਾ ਕਿ ਕਿਵੇਂ ਵੱਡੇ ਵੱਡੇ ਰਾਜੇ ਅਮੀਰ ਇੰਨਾ ਕੁਛ ਹੁੰਦੇ ਹੋਏ ਵੀ ਅਮੀਰ ਨਹੀਂ ਹੁੰਦੇ। ਤੀਜੀ ਜਿਹੜੀ ਕਹਾਣੀ ਦਾ ਥੀਮ ਹੈ ਉਹ ਕੁਦਰਤ ਨਾਲ ਸਾਂਝ ਹੈ, ਅਤੇ ਉਸ ਸਾਂਝ ਦੇ ਵਿੱਚ ਉਹਨਾਂ ਨਾਲ ਇੱਕ ਕੁੱਤਾ ਵੀ ਉਸ ਸਫ਼ਰ ਦੇ ਵਿੱਚ ਕਾਫ਼ੀ ਲੰਮਾ ਸਮਾਂ ਰਹਿੰਦਾ ਹੈ, ਤਾਂ ਫਿਲਮ ਦੇ ਵਿੱਚ ਤੁਸੀਂ ਕੁੱਤੇ ਦਾ ਰੂਪ ਵੀ ਵੱਖ ਵੱਖ ਵਿੱਚ ਤਰੀਕੇ ਨਾਲ ਵੇਖੋਗੇ। ਸੋ ਉਹਦੇ ਵਿੱਚ ਇੱਕ ਕੁਦਰਤੀ ਪ੍ਰੇਮ, ਪਿਆਰ, ਆਲਾ ਦੁਆਲਾ ਨਦੀਆਂ, ਪਹਾੜ, ਜੰਗਲ ਬੂਟੇ ਦੀਆਂ ਗੱਲਾਂ ਬਹੁਤ ਨੇ, ਸ਼ਾਇਦ ਉੱਦਾਂ ਦੀਆਂ ਗੱਲਾਂ ਨੇ ਜਿੱਦਾਂ ਦੀਆਂ ਅਸੀਂ ਪਲੈਂਟੀ ਵੈਲੀ FM 'ਤੇ ਆਪਣੇ ਇਹਨਾਂ ਪ੍ਰੋਗਰਾਮ 'ਚ ਅਕਸਰ ਕਰਦੇ ਰਹਿੰਦੇ ਹਾਂ। ਨਾਵਲ ਦਾ ਸੁਨੇਹਾ, ਜਾਂ ਕਹਿ ਲਾ ਮੁੱਖ ਸੁਨੇਹਾ ਕਹਿ ਲਵਾਂ, ਉਹ ਇੱਦਾਂ ਦਾ ਹੈ ਜੋ ਸ਼ਾਇਦ ਤੁਸੀਂ ਗੁਰਪ੍ਰੀਤ ਘੁੱਗੀ ਹੋਣਾ ਦੀ ਆਵਾਜ਼ 'ਚ ਵੀ ਸੁਣਿਆ। ਜ਼ਿੰਦਗੀ ਵਿੱਚ ਕੁਝ ਵੀ ਸਰਲ ਜਾਂ ਸਪਾਟ ਨਹੀਂ ਹੁੰਦਾ, ਇਸ ਵਿੱਚ ਮੁਸ਼ਕਲਾਂ, ਸਦਮੇ ਦੀਆਂ ਅਧੂਰੀ ਇੱਛਾਵਾਂ ਹਨ। 40 ਦਿਨ ਸਾਨੂੰ ਸਿਖਾਉਂਦਾ ਹੈ ਜਦੋਂ ਅਸੀਂ ਸਬਰ ਨਾਲ ਆਪਣੇ ਅੰਦਰਲੇ ਸੰਨਾਟੇ ਅਤੇ ਸੱਚ ਦਾ ਸਾਹਮਣਾ ਕਰਦੇ ਹਾਂ, ਤਾਂ ਸਾਡੇ ਅੰਦਰੋਂ ਗਿਲਾ, ਸ਼ਿਕਵਾ, ਗਿਲਟ ਖਤਮ ਹੋ ਜਾਂਦਾ ਹੈ ਅਤੇ ਸੱਚੀ ਸਿਆਣਪ ਦਾ ਜਨਮ ਹੁੰਦਾ ਹੈ। ਇਹ ਪੁਸਤਕ ਲੈਕਚਰਾਂ ਵਾਂਗ ਨਸੀਹਤ ਨਹੀਂ ਦਿੰਦੀ, ਬਲਕਿ ਬਹੁਤ ਹੀ ਰੌਚਕ ਕਾਵਕ ਸ਼ੈਲੀ ਰਾਹੀਂ ਪਾਠਕਾਂ ਨੂੰ ਜ਼ਿੰਦਗੀ ਦਾ ਰਸ ਸਮਝਾਉਣ ਵਿੱਚ ਯੋਗ ਬਣਾਉਂਦੀ ਹੈ। ਮੈਂ ਸਮਝਦਾ ਕਿ ਪੰਜਾਬੀ ਵਾਰਤਕ ਜਾਂ ਪੰਜਾਬੀ ਨਾਵਲਕਾਰੀ ਦੀ ਦੁਨੀਆ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਖਾਸ ਮੁਕਾਮ ਹੈ, ਅਤੇ ਆਸ ਕੀਤੀ ਜਾਂਦੀ ਹੈ ਕਿ ਪੰਜਾਬੀ ਫਿਲਮਾਂ ਦੀ ਦੁਨੀਆ ਦੇ ਵਿੱਚ ਵੀ ਇਹਦਾ ਇੱਕ ਆਪਣਾ ਖਾਸ ਥਾਂ ਹੋਵੇਗਾ। ਇਸ ਫਿਲਮ ਦੇ ਇੱਕ ਗੀਤ ਦੇ ਕੁਛ ਬੋਲ ਤੁਹਾਡੇ ਨਾਲ ਸਾਂਝੇ ਕਰਦਾ ਹਾਂ।

ਬੱਬੂ ਮਾਨ ਹੋਣਾ ਨੇ ਆਪਣੇ ਗਾਣਿਆਂ ਤੋਂ ਬਾਅਦ ਪਹਿਲੀ ਵਾਰੀ ਕਿਸੇ ਨਾ ਕਿਸੇ ਫਿਲਮ 'ਚ ਗੀਤ ਗਾਇਆ ਬੰਦਿਆ ਤੂੰ ਮਹਿਮਾਨ ਹੈ ਮਹਿਮਾਨ ਗੀਤ ਬੱਬੂ ਮਾਨ ਹੋਣਾ ਦਾ ਫਿਲਮ 40 ਦਿਨ ਗੀਤ ਅਤੇ ਹੋਰ ਵੀ ਬਹੁਤ ਸਾਰੇ ਗੀਤ ਨੇ ਇਸ ਫਿਲਮ ਵਿੱਚ ਜੋ ਹਰਮਨਜੀਤ ਨੇ ਲਿਖੇ ਨੇ ਗੁਰਪ੍ਰੀਤ ਘੁੱਗੀ ਸੂਤਰਧਾਰ ਬੈਕਗਰਾਉਂਡ ਆਵਾਜ਼ ਵਿੱਚ ਤੁਹਾਡੇ ਸਾਹਮਣੇ ਆਉਣਗੇ ਤਿਫਤ ਨੇ ਇਸ ਫਿਲਮ ਵਿੱਚ ਜੋ ਹਰਮਨਜੀਤ ਨੇ ਲਿਖੇ ਨੇ ਗੁਰਪ੍ਰੀਤ ਘੁੱਗੀ ਸੂਤਰਧਾਰ ਬੈਕਗਰਾਉਂਡ ਆਵਾਜ਼ ਵਿੱਚ ਤੁਹਾਡੇ ਸਾਹਮਣੇ ਆਉਣਗੇ ਅਤੇ ਫਿਲਮ

ਤੁਸੀਂ ਸੁਣ ਰਹੇ ਪ੍ਰੋਗਰਾਮ ਗੱਲਾਂ ਚੋ ਗੱਲ ਅਸੀਂ ਪ੍ਰੋਗਰਾਮ ਦੇ ਤੀਜੇ ਸੈਗਮੈਂਟ ਵਿੱਚ ਹਾਜ਼ਰ ਹਾਂ ਲੈ ਕੇ ਜਿੱਥੇ ਆਰਟ ਕਲਾ ਸਾਹਿਤ ਅਤੇ ਹੋਰ ਆਲੇ ਦੁਆਲੇ ਦੀਆਂ ਕੁਛ ਗਤੀਵਿਧੀਆਂ ਦੇ ਝਾਤ ਮਾਰਾਂਗੇ ਮੈਂ ਹੁਣੇ ਹੁਣੇ ਪਹਿਲੇ ਸੈਗਮੈਂਟ ਦੇ ਵਿੱਚ ਫਿਲਮ 40 ਦਿਨ ਦੀ ਗੱਲ ਕੀਤੀ ਸੀ ਕਲਾ ਆਰਟ ਸਾਹਿਤ ਦੀਆਂ ਇਹਨਾਂ ਗੱਲ ਖੂਬੀਆਂ ਦੇ ਵਿੱਚ ਵੀ ਅਸੀਂ ਹੋਰ ਵੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਕਿਤਾਬਾਂ ਦੀ ਦੁਨੀਆ ਦੇ ਵਿੱਚ ਬਹੁਤ ਖੂਬਸੂਰਤ ਕਿਤਾਬਾਂ ਉਹਨਾਂ ਦਾ ਜ਼ਿਕਰ ਜਿਹੜਾ ਕਿ ਸਾਰੀ ਦੁਨੀਆ ਦੇ ਵਿੱਚ ਅੱਜ ਕੱਲ੍ਹ ਵੱਖ ਵੱਖ ਪੋਡਕਾਸਟ ਦੇ ਰੂਪ ਵਿੱਚ ਹੁੰਦਾ ਰਹਿੰਦਾ ਹੈ ਕੁਛ ਕਿਤਾਬਾਂ ਜੋ ਆਸਟ੍ਰੇਲੀਅਨ ਲੇਖਕਾਂ ਲਿਖਾਰੀਆਂ ਨੇ ਲਿਖੀਆਂ ਉਹਨਾਂ ਦੀਆਂ ਗੱਲਾਂ ਆਉਂਦੇ ਕੁਛ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਕਿਤਾਬ ਮੈਨੂੰ ਇਹਨਾਂ ਦਿਨਾਂ ਦੇ ਵਿੱਚ ਮੇਰੇ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਉਹ ਹੈ ਉਸ ਦਾ ਜ਼ਿਕਰ ਵੀ ਅਸੀਂ ਤੁਹਾਡੇ ਨਾਲ ਆਉਂਦੇ ਕੁਛ ਦਿਨਾਂ ਦੇ ਵਿੱਚ ਕਰਾਂਗੇ ਉਹਨਾਂ ਦਾ ਜ਼ਿਕਰ ਇਸ ਕਰਕੇ ਕਿ ਉਹ ਕਿਤਾਬ ਸਾਡੇ ਲਈ ਇੱਕ ਤਕਨੀਕੀ ਪੱਖ ਤੋਂ ਲਿਖੀ ਹੈ ਪਰ ਬੜੀ ਸਾਂਝੀ ਅਤੇ ਬੜੀ ਮਾਣ ਵਾਲੀ ਗੱਲ ਹੈ ਭਾਈ ਰਾਮ ਸਿੰਘ ਜਿਨ੍ਹਾਂ ਨੇ ਕਿ ਖਾਸ ਤੌਰ 'ਤੇ ਕੁਛ ਬਿਲਡਿੰਗਾਂ ਡਿਜ਼ਾਇਨ ਕੀਤੀਆਂ ਜਿਹਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਮਹਾਰਾਣੀ ਜਿਹੜੀ ਇੰਗਲੈਂਡ ਦੀ ਮਹਾਰਾਣੀ ਹੈ ਕੁਵੀਨ ਵਿਕਟੋਰੀਆ ਦੀ ਜਿਹੜਾ ਪੈਲਸ ਹੈ ਉਹ ਵੀ ਭਾਈ ਰਾਮ ਸਿੰਘ ਹੋਰਾਂ ਨੇ ਡਿਜ਼ਾਇਨ ਕੀਤਾ ਖੂਬਸੂਰਤ ਇਮਾਰਤਾਂ ਦੇ ਉਹਨਾਂ ਦੇ ਕਿਤਾਬਾਂ ਬਾਰੇ ਫੋਟੋਗ੍ਰਾਫਸ ਪੁਰਾਣੀ ਕਿਤਾਬ ਦਾ ਰੀਪ੍ਰਿੰਟ ਜਿਹੜਾ ਕਿ ਅੰਮ੍ਰਿਤਸਰ ਐਡੀਸ਼ਨ ਖਾਸ ਤੌਰ 'ਤੇ ਪੰਜਾਬ ਦੇ ਐਡੀਸ਼ਨ ਤੋਂ ਛਪਿਆ ਨਵੀਆਂ ਗੱਲਾਂ ਉਹਦੇ ਵਿੱਚ ਹੋਈਆਂ ਉਸ ਬਾਰੇ ਜ਼ਿਕਰ ਕੁਛ ਅੰਸ਼ ਜਿਹੜੇ ਆ ਉਸ ਕਿਤਾਬ ਦੇ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੇ ਜ਼ਿੰਦਗੀ ਬਦਲ ਰਹੀ ਹੈ ਬਦਲਦੀ ਜ਼ਿੰਦਗੀ ਦੇ ਨਾਲ ਸਾਡੇ ਗੀਤਾਂ ਦਾ ਮਹਾਂਤਰਾ ਬਦਲ ਰਿਹਾ ਪਰ ਕੁਛ ਗੀਤ ਜਿਵੇਂ ਕਿ ਅੱਜ ਮੈਂ ਪਹਿਲਾਂ ਵੀ ਕਿਹਾ ਸੀ ਕਿ ਅੱਜ ਮਾਹੌਲ ਕੁਛ ਸੰਜੀਦਾ ਗੀਤਾਂ ਦਾ ਹੀ ਹੈ ਉਹ ਗੀਤਾਂ ਨੂੰ ਲੈ ਕੇ ਵੀ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਬੱਬੂ ਮਾਨ ਹੋਰੀ ਆਪਣਾ ਸ਼ੋਅ ਕਰਨਗੇ ਬੱਬੂ ਮਾਨ ਤੋਂ ਇਲਾਵਾ ਹੁਣ ਤੀਆਂ ਸ਼ੁਰੂ ਹੋ ਗਈਆਂ ਨੇ ਤੀਆਂ ਦੇ ਮੇਲੇ ਦੇ ਵਿੱਚ ਵੱਖ ਵੱਖ ਕਲਾਕਾਰ ਅਦਾਕਾਰ ਸਾਡੇ ਕੋਲ ਇੱਥੇ ਪਹੁੰਚ ਰਹੇ ਨੇ ਮਿਸ ਪੂਜਾ ਨੇ 18 ਜੁਲਾਈ ਨੂੰ ਜਲੌਂਗ ਦੇ ਵਿੱਚ ਧੂੜਾਂ ਪੁੱਟਣੀਆਂ ਨੇ ਉਹਨਾਂ ਬਾਰੇ ਵੀ ਗੱਲਾਂ ਹੋਣਗੀਆਂ ਅਤੇ ਹੋਰ ਇਹਨਾਂ ਪ੍ਰੋਗਰਾਮਾਂ ਬਾਰੇ ਕੋਈ ਨਵੀਂ ਤਾਜ਼ੀ ਹੋਈ ਨਵੀਆਂ ਗੱਲਾਂ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝ ਪਾਉਂਦੇ ਰਵਾਂਗੇ ਪਿਆਰ ਮੁਹੱਬਤ ਦਾ ਗੀਤ ਅਮਰਿੰਦਰ ਗਿੱਲ ਦਾ ਦਿਲ 'ਚ ਧੂਪ ਆਉਂਦਾ ਸਾਂਝਾ ਕਰ ਰਹੇ ਹਾਂ

ਸਿੱਧੂ ਮੂਸੇਵਾਲੇ ਹੋਣਾ ਦਾ ਜਨਮ ਦਿਹਾੜਾ 11 ਜੂਨ ਨੂੰ ਨਿਕਲ ਕੇ ਹੋਏ ਹਟਿਆ ਉਹਨਾਂ ਦੇ ਫੈਨ ਉਹਨਾਂ ਦੇ ਪਸੰਦੀਦਾ ਗਾਇਕਾਂ ਨੇ ਜਵਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਉਹਦੇ ਪਿੰਡ ਵੀ ਗਏ ਉੱਥੇ ਪਹੁੰਚੇ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਵੀ ਮਾਰਕੀਟ ਵਿੱਚ ਲਾਂਚ ਕੀਤਾ ਗਿਆ ਸਿੱਧੂ ਮੂਸੇਵਾਲੇ ਦਾ ਮਰਨ ਤੋਂ ਪਹਿਲਾਂ ਲਿਖਿਆ ਹੋਇਆ ਗੀਤ ਉਸ ਦੀ ਆਵਾਜ਼ ਨੂੰ ਨਵੇਂ ਰੂਪ ਵਿੱਚ ਮਿਊਜ਼ਿਕ ਦੇ ਕੇ ਦਰਸ਼ਕਾਂ ਸਾਹਮਣੇ ਲਿਆਂਦਾ ਗਿਆ ਲੋਕ ਅੱਜ ਵੀ ਉਸ ਦੇ ਗੀਤਾਂ ਨੂੰ ਉਸ ਦੇ ਬੋਲਾਂ ਨੂੰ ਯਾਦ ਕਰਦੇ ਨੇ ਮੇਰੀਆਂ ਨਜ਼ਰਾਂ ਵਿੱਚ ਮੇਰੇ ਲਈ ਉਹਦਾ ਗੀਤ ਹਮੇਸ਼ਾ ਹੀ ਰੌਂਗਟੇ ਖੜੇ ਕਰ ਦੇਣ ਵਾਲਾ ਰਿਹਾ ਅਤੇ ਤੁਸੀਂ ਅਕਸਰ ਮੇਥੇ ਸੁਣਦੇ ਵੀ ਹੋ 11 ਜੂਨ ਨੂੰ ਸਿੱਧੂ ਮੂਸੇਵਾਲੇ ਦੇ ਜਨਮ ਦਿਹਾੜੇ ਨੂੰ ਡੈਡੀਕੇਟਡ ਇਹ ਗੀਤ 295 ਕਿੰਨਾ ਸੱਚ ਬੋਲ ਕੇ ਗਿਆ ਗੀਤਾਂ 'ਚ

ਕਿ ਸੱਚ ਬੋਲਣਾ ਹੀ ਪਾਪ ਸੀ ਕਿ ਸਿੱਧੂ ਨੂੰ ਇਸ ਧਰਤੀ ਤੋਂ ਜਾਣਾ ਪਿਆ ਕਿ ਸੱਚ ਬੋਲਣਾ ਹੀ ਗੁਨਾਹ ਸੀ ਕਿ ਅੱਜ ਸਾਡੇ ਸਾਰੇ ਤੋਂ ਆਪਣੇ ਸ਼ਿਕੰਜਾ ਕੱਸਿਆ ਜਾਂਦਾ ਰਿਹਾ ਜੀ ਹਾਂ ਹਾਲਾਤ ਇਸ ਤਰ੍ਹਾਂ ਦੇ ਨੇ ਹੈਰਾਨੀ ਵੀ ਹੁੰਦੀ ਹੈ ਕਈ ਵਾਰੀ ਕਿਸੇ ਦੀ ਜਾਣਕਾਰੀ ਅੱਗੇ ਨਾ ਜਾਵੇ ਉਹਦੇ ਪੇਜ ਬੰਦ ਕਰਾ ਦਿੱਤੇ ਜਾਂਦੇ ਨੇ ਟਵਿੱਟਰ ਦੇ ਅਕਾਊਂਟ ਬੰਦ ਕਰਾ ਦਿੱਤੇ ਜਾਂਦੇ ਨੇ ਫੇਸਬੁੱਕ ਦੇ ਪੇਜਾਂ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਨੇ ਯੂਟਿਊਬ ਚੈਨਲ ਬੰਦ ਕਰਾ ਦਿੱਤੇ ਜਾਂਦੇ ਨੇ ਅਖਬਾਰਾਂ ਬੰਦ ਕਰਾ ਦਿੱਤੀਆਂ ਜਾਂਦੀਆਂ ਨੇ ਲੋਕਾਂ ਦੇ ਮੂੰਹ 'ਤੇ ਸਾਹੀ ਸੁੱਟੀ ਜਾਂਦੀ ਹੈ ਲੇਖਕਾਂ ਨੂੰ ਬੋਲਣ ਤੋਂ ਰੋਕਿਆ ਜਾਂਦਾ ਆ ਸ਼ਾਇਰਾਂ ਦੀ ਕਲਮ ਦਬਾਈ ਜਾਂਦੀ ਹੈ ਯੂਨੀਵਰਸਿਟੀਆਂ ਦੇ ਵਿੱਚ ਹੜਤਾਲਾਂ ਕੀਤੀਆਂ ਜਾਂਦੀਆਂ ਨੇ ਖਾਸ ਅਦਾਕਾਰਾਂ ਖਾਸ ਸਾਹਿਤਕਾਰਾਂ ਨੂੰ ਰੋਕਿਆ ਜਾਂਦਾ ਹੈ ਇਹ ਸਾਡੇ 21ਵੀਂ ਸਦੀ ਦੇ ਸੱਚ ਦੀ ਕਹਾਣੀ ਹੈ ਗੱਲਾਂ ਜੁਗਲ ਪ੍ਰੋਗਰਾਮ ਦਾ ਇਹ ਤੀਜਾ ਸੈਗਮੈਂਟ ਅਗਲੇ ਚੰਦ ਮਿੰਟਾਂ ਦੇ ਵਿੱਚ ਖਤਮ ਹੋਵੇਗਾ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ ਸਾਡੇ ਨਾਲ ਸਾਂਝ ਪਾ ਸਕਦੇ ਹੋ ਮੈਨੂੰ ਸੁਨੇਹੇ ਦੇ ਸਕਦੇ ਹੋ SMS ਕਰਕੇ ਭੇਜ ਸਕਦੇ ਹੋ ਪ੍ਰੋਗਰਾਮ ਆਉਂਦੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਜੇ ਕਿਹੜੇ ਮਸਲੇ 'ਤੇ ਗੱਲ ਕੀਤੀ ਜਾ ਸਕਦੀ ਹੈ ਉਹਦੇ 'ਤੇ ਸੁਨੇਹਾ ਦੇ ਸਕਦੇ ਹੋ ਆਲੇ ਦੁਆਲੇ ਵਾਪਰ ਰਹੀਆਂ ਕੁਝ ਖਾਸ ਘਟਨਾਵਾਂ ਦਾ ਜ਼ਿਕਰ ਖਾਸ ਲੋਕਾਂ ਨਾਲ ਕਰਨਾ ਉਸ ਨਾਲ ਬੈਠ ਕੇ ਵੀ ਗਲਤ ਕੀਤੀ ਜਾ ਸਕਦੀ ਹੈ ਮਸਲਾ ਲੱਭਿਆ ਜਾ ਸਕਦਾ ਅਸੀਂ ਇਹ ਯਕੀਨ ਰੱਖਦੇ ਹਾਂ ਕਿ ਗੱਲਾਂ ਦੇ ਵਿੱਚ ਨਾਲ ਹੀ ਹੱਲ ਤਰਾਸ਼ੇ ਜਾ ਸਕਦੇ ਨੇ ਗੱਲਾਂ ਤੋਂ ਬਗੈਰ ਹੱਲ ਤਰਾਸ਼ਣੇ ਲੱਭਣੇ ਬਹੁਤ ਔਖੇ ਨੇ ਮੈਲਬਨ ਦੇ ਵਿੱਚ ਠੰਡ ਦਾ ਪਸਾਰ ਵੱਧ ਰਿਹਾ ਅਤੇ ਠੰਡ ਦੇ ਪਸਾਰ ਨਾਲ ਜੋਸ਼ੀਲੇ ਗਾਣਿਆਂ ਦਾ ਸੀਜ਼ਨ ਆ ਰਿਹਾ ਗਰਮ ਗਾਣਿਆਂ ਦਾ ਸੀਜ਼ਨ ਆ ਰਿਹਾ ਅਤੇ ਗਰਮ ਗਰਮ ਗਾਣਿਆਂ ਦੇ ਵਿੱਚ ਹੀ ਇੱਕ ਹੋਰ ਗੀਤ ਨਿੰਜਾ